ਦੇ ਦੀਵਾਨ ਸਜੇ ਦਾਦਰ ਸਜੇ ਦੀਵਾਨਾਂ ਵਿੱਚ ਅਖੰਡ ਕੀਰਤਨ ਜਥੇ ਵੱਲੋਂ ਆਸਾ ਕੀ ਵਾਰ ਦੇ ਕੀਰਤਨ ਦੇ ਹਾਜ਼ਰੀਆਂ ਭਰੀਆਂ ਗਈਆਂ, ਸ਼ਬਦ ਕੀਰਤਨ ਹੋਇਆ, ਉਪਰੰਤ 6 ਪੌੜੇ ਅਨੰਦ ਸਦੇ ਬਣੇ ਜਾਪ ਹੋਏ ਜੀ। ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਸੇਵਾਵਾਂ ਨਿਭਾਉਂਦਿਆਂ ਜਾਣੇ ਅਣਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ ਅੱਗੇ ਤੋਂ ਸਮਾਤਾ ਬਖਸ਼ਿਸ਼ ਕਰਕੇ ਆਪ ਜੀ ਨੇ ਸ਼ੁੱਧ ਬਾਣੀ ਦੇ ਗਾਇਨ ਕਰਾਉਣੇ ਜੀ। ਕਿਰਪਾ ਕਰਨੀ ਪੜ੍ਹੀ ਸੁਣੀ ਬਾਣੀ ਦੇ ਭਾਵ ਸਮੁੱਚੀਆਂ ਸੰਗਤਾਂ ਦੇ ਹਿਰਦੇ ਸੁਣਨਾ, ਸੰਗਤਾਂ ਚੜ੍ਹਦੀ ਕਲਾ ਵਿੱਚ ਰੱਖਣਾ ਜੀ। ਦਾਰਾਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਂ ਮਦਰ ਦਰ ਪ੍ਰਵਾਨ ਕਰਨੀਆਂ, ਸਮਾਂ ਨੂੰ ਆਪਣੇ ਦਰੋਂ ਕਰੋ, ਗੁਰਸਿੱਖੀ ਸਿੱਧਕ ਭਰੋਸਾ ਸੇਵਾ ਸਿਵਰਨ ਅਤੇ ਬਾਣੀ ਬਣੀ ਦਾਤਾਂ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣਾ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ। ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਇਸ ਵੇਲੇ ਕਿਰਪਾ ਕਰੋ, ਪਵਿੱਤਰ ਹੁਕਮ ਨਾਲ ਬਖਸ਼ਿਸ਼ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ, ਸਰਬੱਤ ਦੇ ਕਾਰਜ ਰਾਸ ਕਰਨੇ। ਸਹੀ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਜਿਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੈਗੇ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ,

ਦੇਹੇ ਨਾਮ ਕਰ ਆਪਣੇ ਚੇਰੇ, ਸੋ ਕਹੋ ਟਲ ਗੁਰ ਸੇਵੀਐ, ਅਹਿੰਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ, ਨੂਰੇ ਅਰਸ਼ੋ ਕੁਰਸ਼ੋ ਛੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੈ ਸ਼ਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਹਿਬ ਸੰਗਤ ਜੀ, ਵਡਭਾਗੀ ਹਾਂ ਜੋ ਆਪਾਂ ਇਹਨਾਂ ਘੜੀਆਂ ਨੂੰ ਸਤਿਗੁਰਾਂ ਦੀ ਹਜ਼ੂਰੀ ਵਿੱਚ ਸਫਲਾ ਕਰ ਰਹੇ ਹਾਂ। ਸਤਿਗੁਰ ਕਿਰਪਾ ਕਰਨ ਸਾਡਾ ਗਾਵਿਆ ਸੁਣਿਆ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਸਾਨੂੰ ਸਭਨਾਂ ਨੂੰ ਅੰਦਰੋਂ ਘਰੋਂ ਗੁਰਸਿੱਖੀ ਜੀਵਨ ਅਤੇ ਨਾਮ ਬਾਣੀ ਦਾਤਾਂ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਜੋੜਨ ਬੇਨਤੀ ਹੈ। ਕੜਾਹ ਪ੍ਰਸ਼ਾਦ ਲੈਣ ਉਪਰੰਤ ਗੁਰੂ ਕੇ ਲੰਗਰ ਤਿਆਰ ਹਨ। ਅਫਸਰ ਸੰਗਤਾਂ ਨੇ ਲੰਗਰ ਛਕਣ ਦੀ ਕਿਰਪਾਲਤਾ ਕਰਨੀ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।

ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸਿੰਘ ਜੀ ਵੀ ਹੈਵ ਅ ਪੇਰੈਂਟ ਸੈਸ਼ਨ ਪੇਰੈਂਟਸ ਐਂਡ ਕਿਡਸ ਜੁਆਇੰਟ ਸੈਸ਼ਨ ਸਟਾਰਟਿੰਗ ਐਟ 10:30 starting at 10:30 a.m. But before that we'll do a small recap, so if all the kids, all the youth can please come and sit in the front, we'll get started.
1: Vaheguru, Vaheguru, Vaheguru. Haan ji pyari saath sangat ji, 10:30 baje sada parents and youth da session ikattha hoega. Bhai Baljinder Singh ji Melbourne wale aaye han, ਉਹਨਾਂ ਨਾਲ ਸੈਸ਼ਨ ਸਾਰੀ ਸੰਗਤ ਨਾਲ ਇਕੱਠਾ ਹੋਏਗਾ ਜੀ. ਉਹ ਬਸ ਚਾਲੇ ਪਾ ਚੁੱਕੇ ਨੇ ਅਤੇ ਹੁਣ 5 ਮਿੰਟ ਤੱਕ ਪਹੁੰਚ ਰਹੇ ਨੇ. ਇਨ ਦ ਮੀਨ ਟਾਈਮ ਆਲ ਗੈਟ ਆਲ ਦ ਕਿਡਸ ਐਂਡ ਦ ਯੂਥ ਟੂ ਕਮ ਸਿਟ ਐਟ ਦ ਫਰੰਟ. ਵੀ ਵਿਲ ਹੈਵ ਅ ਪ੍ਰਾਈਜ਼ ਲਾਈਕ ਅ ਪਾਰਟਿਸਿਪੇਸ਼ਨ ਆਫ ਦ ਕੈਂਪ ਟਰੋਫੀ ਦੈਟਸ ਕੈਨ ਬੀ ਪ੍ਰੈਜੈਂਟਡ ਟੂ ਆਲ ਯੂ ਗਾਇਸ ਦੈਟਸ ਕਰੰਟਲੀ ਗੈਟਿੰਗ. ਵੀ ਸ਼ੁਡ ਹੈਵ ਇਟ ਬਾਏ ਮਿਡ ਡੇ. If not, then tomorrow we will definitely give out the prizes to all of you, everyone that's attended the camp. But I did promise to some of you yesterday that I'll give you all chocolates. So I've brought chocolates for everyone, so we will pass that on to everyone. But all the youth, can you please come sit in front, and then we'll get started while we wait for Bhai Baljinder Singh. Parents, please don't go anywhere. Toda session thodi der tak shuru hoega ji. Vaheguru. Let's do a little bit of simran before we get started. Vaheguru. Vaheguru. Vaheguru. Vaheguru. Vaheguru. Vaheguru. Vaheguru. Come on, I know you guys can do simran louder than that. I've heard you firsthand, yeah? Okay, so let's all close our eyes. Chonkri maro. Pith siddhi karo, right? Straighten up your backs. Let's focus on Guru Granth Sahib Ji Maharaj, who's right there. Remember what we were talking about last night? Oh, yesterday afternoon. That Guru Granth Sahib Ji Maharaj, just imagine if Guru Gobind Singh Maharaj was sitting there themselves, right? We have to imagine, but in reality, Maharaj is there, right? Guru Gobind Singh Maharaj is sitting there, right in front of us. So, if Maharaj was looking down at all of us, which he is, how would we act? How would we sit? How would we do simran in front of Maharaj? So let's keep that in mind, and then do simran for 5 minutes. Let's close our eyes, everyone. Close our eyes. I don't want this fake closing eyes like this where you're still looking. I want everyone to close your eyes properly. I can tell. I was doing the same things when I was your age. Okay? All right, close our eyes. Let's do simran for 2 minutes. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Okay, very, very good. Very, very good. I'm very proud of all of you. Okay, tusi akha band karke dhyan la ke simran kita. Right? Es to vaddi cheez hor koi hai nahi, hana? This is the most important thing in all of our lives. Whether you're 4 or 5 years old or whether you're 98, 99 years old, the most important thing doesn't change in your life. That's the beauty of Sikhi. Right? There's been Sant Brahmgyani Mahapurukh at the age of 5 and 6, and there have been Sant Gyani Mahapurukhs at the age of 99, 100. Okay? Because the way is the same. Simran is the way, right? That is the way that we can slowly, slowly, janma janma de paap to de sir te hai gane, slowly you're wiping them away every time you say Vaheguru. Right? There's this one analogy that I've been told a couple of times, and I'm sure some of you have heard it as well, right? A lot of the times, when Simran karde haan, saare sochne, yaar man nahi lagda. We don't, we when we're thinking about Vaheguru, how many times are we thinking about something else? Hands up if you've been thinking about something else. Come on, be honest. I am half the time, right? Sometimes we're thinking about PlayStation 5. Sometimes we're thinking about the games that we're going to play. Sometimes you're thinking about, main apne dost nu kidda cheda, right? Over there. Okay? How do I trouble my friend so that he laughs and then the whole Sangat looks at him, right? Or her. So many times we think that, right? But jado when we say Vaheguru, even if we're not fully focused, Vaheguru, Vaheguru, okay, even if we're not fully focused, je appa vicho vicho dhyan laiye na, and we bring our mind back to Vaheguru, to Guru Granth Sahib Ji Maharaj, that's enough. Just imagine, so the analogy that I've been told that I really connect with, and I'm sure that some of you will connect with it as well, right? The analogy that I've been told is that every time we say Vaheguru, we get a zero added to our bank, right? Every time we say Vaheguru, we have a zero added. Does that have any value? Yes or no? Yes or no? Answer. No, right? Every time we say Vaheguru, we get a zero added to our bank. We might feel like there's no value being added to your life. It might feel like this is a waste of time. It might feel like we aren't really connecting with the Vaheguru Ji, but all it takes is Guru Granth Sahib Ji Maharaj, Guru Gobind Singh Maharaj, Guru Nanak Dev Maharaj. After all those zeros that we've collected, all they need to do with their kirpa, with their grace, is they need to add a one in front. Now all of a sudden, all of that simran that we've done has value. It creates a connection. That is the power of simran. Even when you're not focused, you're still adding zeros to your bank, so that one day when Guru Sahib does his kirpa, all of those zeros immediately have value. Right? Then you have billions, trillions, gazillions in your bank, right? That is the importance of simran. That is the importance of what we're trying to achieve. Bhi Maharaj, apa to adenal pyar karna, we don't need anything else, right? Saach kaho, sun leo sabah, jin prem kiyo, tin hi prapayo. What that means, Guru Gobind Singh Maharaj tells us, Saach kaho, I am telling you the truth. Suna leho sabah, sare, the whole jahan, the whole world, doesn't matter if you're Sikh, Muslim, Christian, male, female, jithe marji, right? Sabah is the whole world. Suna leho sabah, maaj na yaani ki abhi mere Sikh ba sunan. This is a updesh for the world. Jin prem kiyo, tin hi prapayo. Jinne maaraj nu pyaar kita, who has fallen in love with Maharaj, ohi rab nu pandane. They are the only ones that connect, they are the only ones that merge with Vaheguru, right? That is the power of simran. That is why so many times when we're trying to grab your attention or when we're doing classes, we say Vaheguru, and you say Vaheguru, Vaheguru, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਾਂਜੀ ਆਪਣਾ ਤੁਸੀਂ ਲਓ ਜੀ ਅੱਗੇ ਆ ਜਾਓ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸਾਗਰ ਸਿੰਘ ਜੀ ਨੇ ਬਹੁਤ ਸੋਹਣਾ ਐਕਸਪਲੇਨ ਕੀਤਾ ਤੁਹਾਨੂੰ ਕਿ ਜਦੋਂ ਆਪਾਂ ਵਾਹਿਗੁਰੂ ਕਹਿੰਦੇ ਹਾਂ ਫਿਰ ਸਾਡੇ ਇੱਕ ਇੱਕ ਜ਼ੀਰੋ ਐਡ ਹੋਈ ਜਾਂਦੇ ਆ ਤੁਸੀਂ ਅੰਡਰਸਟੈਂਡ ਕੀਤਾ ਜੋ ਉਹਨਾਂ ਨੇ ਸਮਝਾਇਆ ਯੇ ਯੂ ਗੋਟ ਇਟ ਯਾ ਬਟ ਅਤੇ ਗੁਰੂ ਸਾਹਿਬ ਜੀ ਐਟ ਦਾ ਲਾਸਟ ਉਹਦੇ 'ਤੇ ਅੱਗੇ ਵਨ ਲਾ ਦਿੰਦੇ ਆ ਫਿਰ ਸਾਡੇ ਆਲ ਜ਼ੀਰੋਜ਼ goes in millions and trillions. We'll take it other way. So, tusi sochoge, when will Guruji put one on the front? So now I'm on zeros. So we'll take it other way. Jo tusi Vaheguru kehne ha, it takes zero. But when you say and listen to your voice, it count it in your bank. You understand what I'm saying? Jodo tusi kya ਵਾਹਿਗੁਰੂ ਔਰ ਆਪਣੀ ਆਵਾਜ਼ ਨੂੰ ਸੁਣਿਆ ਦੈਨ ਇਟ ਗੋਜ਼ ਯੂਰ ਬੈਂਕ ਸਟੇਟ ਅਵੇ ਸੋ ਨੋ ਯੂ ਡੋਂਟ ਹੈਵ ਟੂ ਵੇਟ ਫੋਰ ਨਾਓ ਸੋ ਯੂ ਗੈਟ ਦ ਯੋਰ ਟ੍ਰੇਜਰ ਇਨ ਯੋਰ ਬੈਂਕ ਆਫ ਸਿਮਰਨ ਇਨ ਸੱਚਖੰਡ ਸਟੇਟ ਅਵੇ ਕਿੱਦਾਂ ਇੱਕ ਵਾਰੀ ਹੁਣ ਤੁਸੀਂ ਸਾਰਿਆਂ ਨੇ ਅੱਖਾਂ ਬੰਦ ਕਰਕੇ ਵਾਹਿਗੁਰੂ ਕਹਿਣਾ ਅਤੇ ਆਪਣੀ ਆਵਾਜ਼ ਨੂੰ ਆਪ ਸੁਣਨਾ ਹਾਂ ਓਕੇ ਇਸ ਲਾਸਟ ਤੇ ਸਟਾਰਟ ਅਗੇਨ ਅੱਖਾਂ ਬੰਦ ਕਰ ਲਓ ਆਪਣੀ ਆਵਾਜ਼ ਨੂੰ ਸੁਣਨਾ ਆਪਣੇ ਕਿਸੇ ਵੀ ਫਰੈਂਡ ਦੀ ਆਵਾਜ਼ ਕੋਈ ਲਾਗੇ ਬੈਠਾ ਉਹਦੀ ਆਵਾਜ਼ ਨੂੰ ਨਹੀਂ ਸੁਣਨਾ ਸਿਰਫ ਆਪਣੀ ਆਵਾਜ਼ ਨੂੰ ਸੁਣਨਾ ਓਕੇ ਆਈਸ ਬੰਦ ਪਲੀਜ਼ ਸਾਰੇ ਆਈਸ ਬੰਦ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਫੋਕਸ ਇਨ ਵੋਇਸ ਵਾਹਿਗੁਰੂ ਵਾਹਿਗੁਰੂ ਸਟੋਪ ਦਾ ਥੋਟਸ ਲਿਸਨ ਟੂ ਯੋਰ ਵੋਇਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਨਾ ਉਹਦੇ 'ਚ ਗੁਰੂ ਸਾਹਿਬ ਜੀ ਕਹਿੰਦੇ ਆ ਗਾ ਵੀ ਹੈ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਓ ਐਵਰੀ ਵਨ ਵਾਂਟ ਪੀਸ ਐਵਰੀ ਵਨ ਵਾਂਟ ਓਕੇ ਆਈ ਵਾਂਟ ਟੂ ਬੀ ਰਿਲੈਕਸ ਇਨ ਮਾਈ ਇਨਰ ਪੀਸ ਇਨਰ ਲਾਈਫ ਹੈ ਨਾ ਅਤੇ ਮਹਾਰਾਜ ਕਹਿੰਦੇ ਆ ਜੇ ਤੁਸੀਂ ਗਾ ਕੇ ਐਟ ਮੀਨਸ ਜਦੋਂ ਤੁਸੀਂ ਬੋਲਦੇ ਹਾਂ ਅਤੇ ਉਹਨੂੰ ਸੁਣਦੇ ਹਾਂ ਸਟਾਰਟਿੰਗ ਸਿਮਰਨ ਇੱਥੋਂ ਜਿਹੜਾ ਹੁੰਦਾ ਉਸ ਤੋਂ ਬਾਅਦ ਸਿਮਰਨ ਦੀਆਂ ਜਿਹੜੀਆਂ ਅਲੱਗ ਅਲੱਗ ਸਟੇਜਿਸ ਹੈ ਫਿਰ ਤੁਹਾਨੂੰ ਹੈ ਨਾ ਬੋਲਣਾ ਵੀ ਨਹੀਂ ਪੈਂਦਾ ਫਿਰ ਗੁਰੂ ਸਾਹਿਬ ਜੀ ਅਗਲੀ ਸਟੇਜ ਹੈ ਬਿਨ ਬੋਲੇ ਜੋ ਜਪੇ ਹੀ ਆਓ ਸੋਈ ਜਾਣੇ ਕੈਸਾ ਨਾ ਆਓ ਫਿਰ ਯੂ ਹੈ ਡੋਂਟ ਹੈਵ ਟੂ ਸਪੀਕ ਬਾਏ ਯੋਰ ਮਾਊਥ ਯੂ ਜਸਟ ਲਿਸਨ ਯੂ ਇਨ ਯੋਰ ਮਾਇੰਡ ਹੈ ਨਾ ਦਿਸ ਇਜ਼ ਨੈਕਸਟ ਸਟੇਜ ਸੋ ਇਸ ਕਰਕੇ ਡੋਂਟ ਬੀ ਡੀਮੋਰਲਾਈਜ਼ ਕਿ ਅਸੀਂ ਜੀਰੋ ਕਰ ਰਹੇ ਹਾਂ ਇਫ ਯੂ ਲਿਸਨ ਟੂ ਯੋਰ ਵੋਇਸ ਇਟ ਵਿਲ ਗੋ ਟੂ ਸਟੇਟ ਯੂਰ ਬੈਂਕ ਐਨੀ ਵਨ ਹੈਵ ਇਨੀ ਕੁਸ਼ਚਨ ਕਿਸੇ ਦਾ ਕੋਈ ਸਵਾਲ ਓਕੇ ਸਾਗਰ ਸਿੰਘ ਥੈਂਕ ਯੂ ਸੋਰੀ ਮੈਨੂੰ ਲੱਗਿਆ ਕਿ ਪੁਆਇੰਟ ਐਡ ਕਰਨਾ ਚੰਗਾ ਸੀ ਅਤੇ ਮੈਂ ਤਾਂ ਕਰਤਾ ਮੈਨੂੰ ਮਾਫ਼ੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ
1: Thank you, Bhai Sabji, for adding on to that. That was very, very valuable. It's not often that you get someone to explain how they themselves do Abhyas, right? So we are very, very fortunate that someone from the Sangat was able to come up and actually tell you their own experience of connecting, right? These types of things, you guys will realize as you get older how much value they add. All right. Hun bhai Bajinder Singh ji aa gaye ne. So parents nu benti hai jehde baithe hoye ne tusi vi agge aa jao. So this is more this talk is more for parents and kids together. So sare parents nu benti hai jehde diwan hall vich baithe ne, please come forward as well. Waheguru ji ka khalsa, Waheguru ji ki fateh.
3: Vaheguru ji ka khalsa, Vaheguru ji ki fateh. Which, fourth day? Yes, okay. Prize mil gaya sanu that day? Us to baad, okay. Vaise, main, parents nu kehna hai ki bhai sahab da phone aaya si te das maafi mangda chalo hazri nahi bhari gayi pehla zaruri kam si ge te nahi ta bachiyan de naal dil karda hunda hai ki eh seva nu nibhaya jave te mera jehda vaise bhai Padam Singh ji naal jo gal hoi si oh is tarah si bhai primarily aapan jehde ਪਰਿਵਾਰਕ ਮੈਂਬਰ ਬੈਠੇ ਹੈ ਇਹ ਜਿਹੜੇ ਕੈਂਪ ਹੈ ਇਹਨਾਂ ਦੇ ਵਿੱਚ ਇੱਕ ਐਂਡ ਦਿਸ ਇਜ਼ ਕਿਡਸ ਫੋਰ ਦਾ ਪੇਰੈਂਟਸ ਇੱਕ ਪਲੈਟਫਾਰਮ ਦੀ ਸਾਨੂੰ ਆਪਸੀ ਲੋੜ ਬਹੁਤ ਹੈ ਉਹ ਪਲੈਟਫਾਰਮ ਕੀ ਪਲੈਟਫਾਰਮ ਦੀ ਪਹਿਲਾਂ ਦਾਸ ਕਦੇ ਬੱਚਿਆਂ ਨਾਲ ਹੀ ਇੰਟਰੈਕਟ ਕਰਦਾ ਸੀ ਪਰ ਉਹ ਪਲੈਟਫਾਰਮ ਇੱਦਾਂ ਕਿ ਜਿਵੇਂ ਆਪਾਂ ਪੇਰੈਂਟਸ ਵੀ ਰਲ ਕੇ ਬੈਠਿਆ ਕਰੀਏ ਕਈ ਵਾਰੀ ਕਿਸੇ ਨੇ ਜਿਹੜੀ ਕੋਈ ਪ੍ਰੋਬਲਮ ਸੋਲਵ ਕੀਤੀ ਹੁੰਦੀ ਹੈ ਉਹ ਇਹਦੇ ਰਾਹੀਂ ਗੱਲਾਂ ਬਾਤਾਂ ਉਹਨਾਂ ਪ੍ਰੋਬਲਮਸ 'ਤੇ ਸਾਨੂੰ ਸੋਲਿਊਸ਼ਨ ਮਿਲਦੇ ਆ ਅਤੇ ਜਿਵੇਂ ਦਾਸ ਨੇ ਉਹ ਅਕੈਡਮੀ ਦੇ ਰਾਹੀਂ ਬੜੇ ਪੇਰੈਂਟਸ ਨੇ ਕਈ ਵਾਰੀ ਬੜੀਆਂ ਚੰਗੀਆਂ ਚੰਗੀਆਂ ਓਪੀਨੀਅਨਸ ਦਿੱਤੀਆਂ ਮੈਂ ਉਹਨਾਂ ਨੂੰ ਵੀ ਥੋੜ੍ਹਾ ਡਾਕੂਮੈਂਟ ਕੀਤਾ ਕਿ ਵੀ ਆਪਾਂ ਉਹਦੇ 'ਤੇ ਵਿਚਾਰੀਏ ਜਾਂ ਉਹ ਤੁਹਾਨੂੰ ਵੀ ਦੱਸੀਏ ਐਜ਼ ਏ ਚੈੱਕਲਿਸਟ ਫੋਰਮ ਸੋ ਦੈਟ ਥਿਓਰੀ ਨਾ ਹੋਵੇ ਕੁਛ ਇਹੋ ਜਿਹੀਆਂ ਚੀਜ਼ਾਂ ਹੋਣ ਜਿਹੜੀਆਂ ਸਟਰੇਟ ਵੇ ਆਪਾਂ ਮਤਲਬ ਪਰਿਵਾਰ ਦੇ ਵਿੱਚ ਇੰਪਲੀਮੈਂਟ ਕਰ ਸਕੀਏ ਸੋ ਨੋਟ ਰੀਅਲੀ ਲਾਈਕ ਯੂ ਨੋ ਲੋਂਗ ਪੇਰੈਂਟਿੰਗ ਸੈਸ਼ਨਸ ਔਰ ਸੋ ਮੋਰ ਲਾਈਕ ਸਮ ਪ੍ਰੈਕਟੀਕਲ ਵੇਜ਼ ਟੂ ਜਸਟ ਬਰਿੰਗ ਥਿੰਗਸ ਇਨ ਟੂ ਦਾ ਫੈਮਲੀ ਸੌਖੀਆਂ ਜਿਹੀਆਂ ਸਹਿਜੇ ਹੋ ਜਾਣ ਵਾਲੀਆਂ ਇਹ ਪਰਪਜ਼ ਸੀਗਾ ਅਤੇ ਨਾ ਮੈਂ ਹੀ ਸਾਰੀਆਂ ਨੂੰ ਲਾਗੂ ਕਰ ਪਾਇਆ ਜਾਂ ਕਰ ਸਕਦਾ ਸਤਿਗੁਰ ਕਿਰਪਾ ਕਰਦੇ ਨੇ ਫਿਰ ਹੁੰਦੀਆਂ ਨੇ ਅਤੇ ਪਰ ਇਹ ਇੰਟਰੈਕਸ਼ਨ ਬਹੁਤ ਜ਼ਰੂਰੀ ਹੈ ਜੀ ਦਾਸ ਇਹਦੇ ਵਿੱਚੋਂ ਕਿਤੇ ਵੀ ਕੋਈ ਐਕਸਪਰਟ ਨਹੀਂ ਗਾ ਆਪ ਵੀ ਘਰੇ ਟਰਾਈਆਂ ਹੀ ਕਰੀਦੀਆਂ ਅਤੇ ਇਹ ਸੋਚਿਆ ਕਿ ਤੁਹਾਡੇ ਨਾਲ ਸਾਂਝੀਆਂ ਕਰੀਏ ਸੋ ਮੇ ਬੀ ਆਪਾਂ ਜਿਹੜੇ ਬੱਚੇ ਹੈ ਆਈ ਥਿੰਕ ਜਿਹੜੇ ਵੱਡੇ ਬੱਚੇ ਹੈ ਉਹ ਤਾਂ ਗੱਲ ਨੂੰ ਥੋੜ੍ਹਾ ਜਿਹਾ ਸਮਝ ਜਾਣਗੇ ਪਰ ਮੇਨਲੀ ਮੈਂ ਚਾਹੁੰਦਾ ਕਿ ਆਪਾਂ ਜਿਵੇਂ ਉੱਤੇ ਲਿਖਿਆ ਵੀ ਸੀਗਾ ਵੀ ਆਪਾਂ ਥੋੜ੍ਹਾ ਜਿਹਾ ਪੇਰੈਂਟਸ ਰਲ ਕੇ ਫੋਕਸ ਕਰੀਏ ਆਪਾਂ ਸਾਰਿਆਂ ਨੂੰ ਇੱਕ ਗੱਲ ਦੀ ਸਾਰਿਆਂ ਨੂੰ ਚਿੰਤਾ ਹੈ ਇਨਕਲੂਡਿੰਗ ਮੀ ਕਿ ਵੀ ਸਾਡੇ ਅੱਗੇ ਆਉਣ ਵਾਲੀਆਂ ਜਨਰੇਸ਼ਨਾਂ ਹੈ ਉਹਨਾਂ ਵਿੱਚ ਸਾਡਾ ਬਿਲੀਫ ਸਿਸਟਮ ਟ੍ਰਾਂਸਫਰ ਹੋਵੇ ਰਾਈਟ ਜਿਵੇਂ ਆਪਾਂ ਨੂੰ ਧਨ ਦੌਲਤ ਹੈ ਜਿਹੜੀ ਇਹ ਆਪਾਂ ਚਾਹੁੰਦੇ ਹੁੰਦੇ ਹਾਂ ਵੱਧ ਕੇ ਆਵੇ ਸਾਡੇ ਬੱਚਿਆਂ 'ਚ ਜੇ ਅਸੀਂ ਨੌਕਰੀ ਕਰਦੇ ਹਾਂ ਉਹ ਬਿਜ਼ਨਸ ਕਰਨ ਇੱਦਾਂ ਹੀ ਜਿਹੜਾ ਇੱਕ ਗੁਰਮੁਖ ਗੁਰਸਿੱਖ ਹੁੰਦਾ ਉਹਦੇ ਮਨ ਵਿੱਚ ਇਹੋ ਹੀ ਇੱਛਾ ਹੁੰਦੀ ਹੈ ਕਿ ਮੇਰਾ ਬੱਚਾ ਜਿਹੜਾ ਹੈ ਉਹ ਗੁਰਮਤ ਵਿੱਚ ਵੀ ਕੋਈ ਉੱਚੀ ਡੈਜ਼ਿਗਨੇਸ਼ਨ 'ਚ ਉਹਦਾ ਬਿਲੀਫ ਸਿਸਟਮ ਸਾਡਾ ਜਿਹੜਾ ਹੈ ਉਹ ਟ੍ਰਾਂਸਫਰ ਹੋ ਸਕੇ ਸਾਡਾ ਵੈਲਿਊ ਸਿਸਟਮ ਸਾਡਾ ਹੈ ਨਾ ਤਾਂ ਐਕਚੁਲੀ ਮੈਂ ਚਾਹੁੰਦਾ ਸੀਗਾ ਕਿ ਆਪਾਂ ਉਹ 'ਤੇ ਭਾਈ ਸਾਹਿਬ ਫੋਕਸ ਕਰਨਾ ਚਾਹੁੰਦਾ ਸੀ ਮੈਂ ਸੋ ਕਿਡਸ ਨੂੰ ਆਪਾਂ ਜੇ ਇੱਥੇ ਜਿਹੜੇ ਬੱਚੇ ਬੈਠਣਾ ਚਾਹੁੰਦੇ ਭਾਈ ਸਾਹਿਬ ਉਹ ਕਰ ਸਕਦੇ ਹੈ ਤਾਂ ਮੈਂ ਚਾਹੁੰਦਾ ਇਹ ਥੋੜ੍ਹਾ ਜਿਹਾ ਫੋਕਸਡ ਹੋ ਜਾਏਗਾ ਸੈਸ਼ਨ ਜੇ ਜ਼ਿਆਦਾ ਪੇਰੈਂਟਸ ਨੇ ਇਟਸ ਵੈਰੀ ਹਾਰਡ ਟੂ ਮੈਨੇਜ ਕਿਡਸ ਐਂਡ ਪੇਰੈਂਟਸ ਟੂਗੈਦਰ ਤਾਂ ਜਿਹੜੇ ਬੱਚੇ ਹੈ ਮੈਂ ਉਹਨਾਂ ਨੂੰ ਇਹ ਕਹਿੰਦਾ ਕਿ ਤੁਸੀਂ ਜਦੋਂ ਤੁਹਾਡਾ ਪ੍ਰਾਈਜ਼ ਦਾ ਟਾਈਮ ਹੈ ਉਹ ਤੁਸੀਂ ਵਾਪਸ ਆ ਜਾਓ ਆਈ ਵਾਂਟ ਟੂ ਟੇਕ ਅਬਾਊਟ ਮੈਕਸੀਮਮ 1 hour ਜੇ ਤੁਹਾਡੇ ਵਿੱਚੋਂ ਕੋਈ ਵੱਡੇ ਬੱਚੇ ਬੈਠਣਾ ਚਾਹੁੰਦੇ ਆ ਦੇ ਕੈਨ ਸਿੱਟ ਹੀਅਰ ਐਜ਼ ਵੈਲ ਪਰ ਜਿਹੜੇ ਮਾਪੇ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਥੋੜ੍ਹੇ ਨੇੜੇ ਆ ਕੇ ਬਹਿ ਜਾਈਏ And let's discuss ki appa jehda belief system ya jehda appa kehne how do we best transfer it. ਇਹ ਮੌਕੇ ਹੁੰਦੇ ਨੇ ਜਿਹਦੇ ਵਿੱਚ ਆਪਾਂ ਰਲ ਕੇ ਇਹਦੇ ਬਾਰੇ ਗੱਲਬਾਤ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਕਿਉਂਕਿ ਆਪਾਂ ਬੱਚਿਆਂ ਨੂੰ ਸਿਖਾਤਾ ਬਟ ਇਫ ਇਫ ਇਫ ਵੀ ਡੋਂਟ ਹੈਵ ਦੈਟ ਐਟਮੋਸਫੀਅਰ ਇਨ ਦਾ ਹਾਊਸ ਜਾਂ ਆਪਾਂ ਨਹੀਂ ਕ੍ਰੀਏਟ ਕਰ ਪਾਏ ਤਾਂ ਫਿਰ ਇਹ ਲੌਂਗ ਟਰਮ ਹੋ ਨਹੀਂ ਪਾਉਂਦਾ ਮੇਨ ਗੱਲ ਇਹ ਆਪਾਂ ਦੇਖੀਆ ਹੈ ਨਾ ਸੋ So the kids up to you, ਪਰ ਜਿਹੜੇ ਪੇਰੈਂਟਸ ਹੈ ਉਹ ਥੋੜ੍ਹਾ ਜਿਹਾ ਅੱਗੇ ਆ ਜਾਣ ਤਾਂ ਆਪਾਂ ਫਿਰ ਗੱਲ ਸ਼ੁਰੂ ਕਰਦੇ ਹਾਂ ਅਤੇ ਜਿਹੜੇ ਬੱਚੇ ਹੈ ਅਤੇ ਤੁਹਾਨੂੰ ਅੱਜ ਪ੍ਰਾਈਜ਼ ਮਿਲਣਾ ਹੈ ਤੁਸੀਂ ਹੁਣ ਇੱਕ ਵਾਰੀ ਗੁਰਦੁਆਰਾ ਸਾਹਿਬ 'ਚ ਹੀ ਰਹਿਣਾ ਕਿਤੇ ਹੋਰ ਜਾਣਾ ਨਹੀਂ ਪਰ ਜੇ ਤੁਸੀਂ ਕੁਛ ਛੱਕ ਕੇ ਆਉਣਾ ਤੁਸੀਂ ਛੱਕ ਕੇ ਆ ਸਕਦੇ ਹੈ ਅਤੇ ਜਾਂ ਤੁਸੀਂ ਆਪਦੇ ਦੋਸਤਾਂ ਦੇ ਨਾਲ ਇੱਥੇ ਹੀ ਥੱਲੇ ਗੱਲਾਂ ਬਾਤਾਂ ਕਰ ਸਕਦੇ ਭਾਈ ਸਾਹਿਬ ਇਹਨਾਂ ਨੂੰ ਕਰੀਬ ਆਪਾਂ 11:30 ਬੁਲਾ ਲਈਏ ਬੱਚਿਆਂ ਨੂੰ ਹੈਂ
1: So your prizes have been organized. We'll have the prizes here at 11:30. So Pai Sahib will focus more on the parent session. Tusi 11:30 baje wapas aana, you'll get a prize and the chocolates that are promised, right? So please come back at 11:30. The older youth, like 13, 14 plus, you're more than welcome to stay with the parents. Theek hai? So everyone, you have free time till 11:30. Go down, eat, and then come back. Make sure you come back at 11:30. We want to give prizes to everyone. Parents nu benti hai, please agge aajo. Please come forward so by sub-session, he can talk directly with you. Remember what I said, Guru Gobind Singh Maharaj is sitting right there. Don't talk in the darbar. Walk outside slowly. Vaheguru. Vaheguru. Vaheguru. Vaheguru. All the parents hun benti hai, please agge aajo. Edan jo dur dur baithde ho fir oh discussion nahi ho sakdi as Pai Sahib wants. Right? Please benti hai agge aajo.
3: Unless tode chote bacche hai chalo. ਹਾਂਜੀ ਜੇ ਛੋਟੇ ਬੱਚੇ ਆ ਚਲੋ ਪਿੱਛੇ ਸਾਂਭਣੇ ਪੈਂਦੇ ਆ ਉਹ ਕੋਈ ਗੱਲ ਨਹੀਂ ਪਰ ਆਪਾਂ ਰਲ ਕੇ ਨੇੜੇ ਹੋ ਕੇ ਬੈਠੀਏ ਅਤੇ ਫਿਰ ਆਪਾਂ ਗੱਲਬਾਤ ਕਰ ਸਕਦੇ ਹਾਂ

0: ਹਾਂਜੀ ਆ ਗਏ ਸਾਰੇ ਨੇੜੇ ਜਿਨ੍ਹਾਂ ਨੇ ਆਉਣਾ ਸੀ। ਹਾਂਜੀ ਆ ਹੀ ਗਏ, ਚਲੋ ਕਿਰਪਾ ਮਹਾਰਾਜ ਦੀ। ਅੱਛਾ ਮੈਂ ਇੱਥੋਂ ਸਟਾਰਟ ਕਰਨਾ ਚਾਹੁੰਦਾ ਅਤੇ ਆਪਾਂ ਫਿਰ ਤੁਸੀਂ ਸਾਰਿਆਂ ਨੇ ਵੀ ਆਪਦੇ ਆਈਡੀਆਜ਼ ਦੇ ਰਹੇ ਹਾਂ। ਮੈਂ ਨਾ ਤੁਸੀਂ ਤੁਹਾਡੇ ਵਿੱਚੋਂ ਬਹੁਤ ਜਣੇ ਜਿਹੜੇ ਕੋਈ ਕਿਸੇ ਨੇ ਕਾਰਪੋਰੇਟ 'ਚ ਵੀ ਕੰਮ ਕੀਤਾ ਹੋਣਾ ਹੋਰ ਹੈ, ਇੱਕ ਨਾ ਉੱਥੇ ਬੜਾ ਆਮ ਜਦੋਂ ਪਰਫੋਰਮੈਂਸ ਮੇਜਰਮੈਂਟ ਹੁੰਦੀ ਹੈ ਨਾ ਤਾਂ ਇੱਕ ਮਤਲਬ ਬੈਲ ਕਰਵ ਦੀ ਗੱਲ ਕਰਦੇ ਹੁੰਦੇ ਹਾਂ ਆਪਾਂ, ਕਿ ਇਸ ਤਰ੍ਹਾਂ ਦਾ ਇੱਕ ਕਰਵ ਬਣਾਇਆ ਜਾਂਦਾ ਜਿਹਦੇ ਵਿੱਚ ਇੱਥੇ ਹੁੰਦੇ ਆ ਬਹੁਤੇ ਚੰਗੇ ਇੰਪਲੋਈ ਜਿਨ੍ਹਾਂ ਨੇ ਬਹੁਤ ਕੁਛ ਕੀਤਾ, ਉਹ ਵੀ ਥੋੜ੍ਹੇ ਜਿਹੇ ਹੁੰਦੇ ਆ। ਜੇ ਮੈਂ ਥੱਲੇ ਲਾਈਨ ਲਾਵਾਂ, ਉਹਦੇ 'ਚ ਐਂ ਦਿਖਾਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਬਈ ਜਿਨ੍ਹਾਂ ਨੇ ਬਹੁਤ ਚੰਗਾ ਅਚੀਵ ਕੀਤਾ ਹੁੰਦਾ ਉਹ ਵੀ ਥੋੜ੍ਹੇ ਜਿਹੇ ਹੁੰਦੇ ਆ, ਅਤੇ ਕੋਈ ਬਹੁਤ ਮਾੜੇ ਹੁੰਦੇ ਆ ਜਿਨ੍ਹਾਂ ਨੇ ਐਕਸੈਪਸ਼ਨਲ, ਅਤੇ ਦੂਜੇ ਹੁੰਦੇ ਆ ਜਿਹੜੇ ਕੋਈ ਮਤਲਬ ਲੋੜ ਹੈ ਨਾ ਪਰਫੋਰਮੈਂਸ ਜਿਨ੍ਹਾਂ ਨੇ ਬਹੁਤੇ ਜਣਿਆਂ ਨੂੰ ਕਈ ਵਾਰੀ ਪਤਾ ਕੀ ਲੱਗਦਾ ਕੋਈ ਪੁਰਾਣੀ ਸੇਵਾ ਘਾਲ ਨਾ ਕਰਕੇ
1: ਇੱਥੇ ਲਾ ਲਓ ਦੇਖੋ ਹੋਊਗਾ ਫਿੱਟ ਦੂਜਾ ਹੋਊਗਾ ਨਹੀਂ।
0: ਬਹੁਤ ਵਾਰੀ ਸਤਿਗੁਰ ਜਿਵੇਂ ਕਿਰਪਾ ਕਰਦੇ ਨੇ
2: ਓਕੇ, ਸੋ ਬਹੁਤ ਵਾਰੀ ਇਸ ਤਰ੍ਹਾਂ ਹੋ ਜਾਂਦਾ ਕਿ ਪਰਿਵਾਰਾਂ ਦੇ ਵਿੱਚ ਇਹੋ ਜਿਹੇ ਬੱਚੇ ਸ਼ੁਰੂ ਤੋਂ ਹੀ ਹੁੰਦੇ ਆ ਜਿਹੜੇ ਐਕਸੈਪਸ਼ਨਲ ਹੁੰਦੇ ਆ, ਜਿਨ੍ਹਾਂ ਨੂੰ ਬੁਰਾਈ ਨੇੜੇ ਹੁੰਦੀ ਨਹੀਂ, ਅਤੇ ਆਮ ਕਰਕੇ ਅਣਜਾਣ ਪੁਣੇ 'ਚ ਜਦੋਂ ਆਪਾਂ ਨੂੰ ਐਕਸਪੀਰੀਅੰਸ ਨਹੀਂ ਹੁੰਦਾ ਕਿਸੇ ਚੀਜ਼ ਦਾ ਜਾਂ ਪਤਾ ਨਹੀਂ ਹੁੰਦਾ, ਬਹੁਤਾ ਟਾਈਮ ਨਹੀਂ ਸਪੈਂਡ, ਕਈ ਵਾਰੀ ਉਹ ਕਹਿ ਦਿੰਦੇ ਹੁੰਦੇ ਆ ਮੈਨੂੰ, ਕਈ ਵਾਰੀ ਅਸੀਂ ਇਹ ਗੱਲ ਕਰਦੇ ਹਾਂ ਕੋਈ ਕਹਿੰਦਾ ਯਾਰ ਇਸ ਸਭ ਦੀ ਕੋਈ ਲੋੜ ਨਹੀਂ, ਯੂ ਆਲ ਹੈਵ ਟੂ ਡੂ ਇਜ਼ ਕਿ ਵੀ ਬੱਚੇ ਨੂੰ ਸਹੀ ਗੱਲ ਦੱਸੀ ਰੱਖੋ, ਤੁਸੀਂ ਦੱਸੀ ਰੱਖੋ ਐਂਡ ਦੈਟਸ ਇਨਫ, ਅਤੇ ਉਹਨਾਂ ਨੇ ਆਪੇ ਮਤਲਬ ਬਸ ਤੁਸੀਂ ਦੱਸੀ ਜਾਓ, ਦੱਸ ਕਿਹੜਾ ਨਹੀਂ ਦੱਸਦਾ ਅੱਜ ਦੀ ਤਰੀਕ ਦੇ ਵਿੱਚ, ਇਟਸ ਨੋਟ ਓਲਡ ਏਜ, ਹਰ ਕੋਈ ਦੱਸਦਾ, ਪਰ ਲਿਸਨਿੰਗ ਸਲੈਕਟਿਵ ਹੁੰਦੀ ਹੈ, ਇਹ ਬਹੁਤ ਇੰਪੋਰਟੈਂਟ ਹੈ। ਜੇ ਕੋਈ ਬੱਚਾ ਇੱਥੇ ਹੈ ਇਸ ਵਾਲੇ ਬੈਲ ਕਰਵ 'ਚ, ਉਹਨੂੰ ਕਿਸੇ ਦੇ ਦੱਸਣ ਦੀ ਵੀ ਨਹੀਂ ਲੋੜ, ਉਹਨੂੰ ਕਿਸੇ ਦੀ ਲੋੜ ਨਹੀਂ। ਐਂਡ ਪਲੀਜ਼ ਜੇ ਇਹੋ ਜਿਹੇ ਇਗਜ਼ੈਂਪਲਸ ਨੇ ਜਾਂ ਤੁਹਾਨੂੰ ਕੋਈ ਇਹੋ ਜਿਹੇ ਇਗਜ਼ੈਂਪਲਸ ਦਿੰਦਾ, ਇਹ ਉਹਨਾਂ ਨੂੰ ਮੁਬਾਰਕ ਹੈ ਕਿਉਂਕਿ ਉਹਨਾਂ ਦੇ ਘਰ ਉਹ ਚੀਜ਼ ਹੈ, ਉਹ ਇੱਥੇ ਹੀ ਨੇ, ਡਿਫੋਲਟ ਹੈ ਉਹ, ਇਹਨਾਂ ਨੂੰ ਮੈਨੇਜ ਕਰਨ ਦੀ ਕੋਈ ਲੋੜ ਨਹੀਂ। ਜਿਹੜੇ ਉੱਥੇ ਨੇ ਉਹਨਾਂ ਨੂੰ ਐਕਚੁਲੀ ਮੈਨੇਜ ਕਰਨਾ ਬਹੁਤ ਹਾਰਡ ਹੈ, ਉਹ ਵੀ ਬਹੁਤ ਔਖਾ ਹੈ, ਉਹਦੇ ਲਈ ਤਾਂ ਮੈਨੂੰ ਮਤਲਬ ਮੈਂ ਐਂ ਕਹਿਣਾ ਚਾਹੁੰਦਾ ਵੀ ਯੈਸ ਦੀਸ ਸੈਸ਼ਨਸ ਮੇ ਬੀ ਹੈਲਪਫੁਲ, ਪਰ ਉਹਦੇ ਲਈ ਬਹੁਤ ਐਕਸੈਪਸ਼ਨਲ ਕੰਮ ਕਰਨਾ ਪੈਂਦਾ। ਹੁਣ ਜਿਹੜਾ ਆਪਣਾ ਸੈਸ਼ਨ ਜਿੱਥੇ ਮੈਂ ਬਹੁਤਾ ਫੋਕਸ ਕਰਦਾ, ਆਹ ਜਿਹੜਾ ਚੀਜ਼ ਹੈ ਨਾ, ਇੱਥੇ ਸਭ ਤੋਂ ਜ਼ਿਆਦਾ ਬੱਚੇ ਹੁੰਦੇ ਜਾਂ ਇੱਧਰ ਜਾਂ ਇੱਧਰ, ਜਿਹੜੇ ਬੱਚੇ ਇੱਧਰਲੇ ਪਾਸੇ ਹੈ ਉਹਨਾਂ ਦਾ ਝੁਕਾਵ ਜ਼ਿਆਦਾ ਮਾੜੀ ਸੰਗਤ ਤੋਂ ਇਨਫਲੂਐਂਸ ਨਾ ਹੋਣ ਵਾਲਾ ਹੁੰਦਾ, ਝੁਕਾਵ ਜ਼ਿਆਦਾ ਉਹੀ ਹੁੰਦਾ, ਇੱਧਰਲਿਆਂ ਦਾ ਝੁਕਾਵ ਜ਼ਿਆਦਾ ਉੱਧਰਲੇ ਪਾਸੇ ਹੁੰਦਾ ਵੀ ਉਹਨਾਂ ਨੇ ਕਿਸੇ ਦੀ ਗੱਲ ਸੁਣੀ ਮਾੜੀ ਸੰਗਤ ਦੀ ਹੋਰ ਹੈ, ਉਹਨਾਂ ਨੇ ਫਟਾਕ ਉੱਧਰ ਨੂੰ ਹੋ ਜਾਣਾ। ਸੋ ਸਭ ਤੋਂ ਜ਼ਿਆਦਾ ਜਿਹੜੇ ਵਲਨਰੇਬਲ ਹੈ, ਮਤਲਬ ਮੈਂ ਉਹ ਇਸ ਗਰੁੱਪ ਨੂੰ ਮੰਨਦਾ ਵੀ ਆਹ ਜਿਹੜਾ, ਅਤੇ ਇਟਸ ਨੋਟ ਸਮੋਲ, ਆਪਾਂ ਇਹ ਨਹੀਂ ਕਹਿ ਸਕਦੇ ਬਈ ਇਹਨਾਂ ਨੂੰ ਮਤਲਬ ਬਸ ਕੋਈ ਨਹੀਂ ਥੋੜ੍ਹਾ ਜਿਹਾ ਦੱਸ ਦਿਓ ਦੱਸੀ ਰੱਖੋ, ਦੈਟਸ ਨੋਟ ਇਨਫ। ਐਕਚੁਲੀ ਉਹਨਾਂ ਦੇ ਨਾਲ ਕੰਮ ਕਰਨਾ ਪੈਂਦਾ ਹੈ ਨਾ, ਉਹਨਾਂ ਦੇ ਨਾਲ ਆਪਾਂ ਨੂੰ ਹੋਣਾ ਪੈਣਾ। ਸੋ ਇਹ ਮੈਂ ਸਿਰਫ ਇੱਕ ਮਤਲਬ ਡਰਾ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਮੈਂ ਦੱਸ ਸਕਾਂ, ਮੇਰਾ ਟਾਰਗੇਟ ਏਰੀਆ ਇਜ਼ ਮੋਰ ਲਾਈਕ ਦਿਸ, ਜੋ ਆਪਾਂ ਗੱਲਬਾਤ ਕਰਨੀ ਹੈ ਉਹਦੀ, ਅਤੇ ਓਕੇ ਹੁਣ ਹਾਂਜੀ ਹੁਣ ਆਪਾਂ ਸਭ ਤੋਂ ਜਿਹੜੀ ਅਹਿਮ ਗੱਲ ਹੈ ਆਪਾਂ ਉੱਥੋਂ ਸ਼ੁਰੂ ਕਰਨਾ ਚਾਹੁੰਦੇ ਹਾਂ। ਮੈਂ ਤੁਹਾਨੂੰ ਇੱਕ ਇਗਜ਼ੈਂਪਲ ਦਿੰਦਾ, ਮੈਂ ਰੀਅਲ 'ਚ ਦੇਖਿਆ ਇਗਜ਼ੈਂਪਲ ਗੁਰਦੁਆਰਾ ਸਾਹਿਬ ਦੇ ਵਿੱਚ। ਸੋਚ ਲਓ ਜਿਵੇਂ ਥੱਲੇ ਹਾਲ ਹੋਵੇ ਵੱਡਾ, ਅਸੀਂ ਰੈਂਸਬਾਈ ਹੋ ਰਹੀ ਸੀ, ਚਲੋ ਦਾਸ ਉੱਥੇ ਲੰਗਰ ਹਾਲ 'ਚ ਸੇਵਾ ਕਰ ਰਿਹਾ ਸੀ, ਮੈਂ ਇੱਕ ਬੱਚੇ ਨੂੰ ਦੇਖਿਆ ਹੂ ਇਜ਼ ਐਕਚੁਲੀ ਇੱਥੋਂ ਹੀ ਪੜ੍ਹਿਆ ਲਿਖਿਆ, ਹੀ ਇਜ਼ ਇਨ ਗ੍ਰੇਡ 9। ਮੇਰੀਆਂ ਅੱਖਾਂ ਦੇ ਸਾਹਮਣੇ ਮੈਂ ਕੀ ਦੇਖਦਾ, ਉਹਨੇ ਇੰਡੀਪੈਂਡੈਂਟਲੀ ਸਿੰਗਲ ਹੈਂਡਡਲੀ ਮੈਂ ਉਹਨੂੰ ਦੇਖਿਆ ਵੀ ਉਹਨੇ ਸਾਰੇ ਲੰਗਰ ਹਾਲ ਨੂੰ ਸਾਫ਼ ਕਰਤਾ। ਫਿਰ ਉਹਨੇ ਮਸ਼ੀਨ ਚੱਕੀ, ਮਸ਼ੀਨ ਨਾਲ ਪੋਚਾ ਵੀ ਮਾਰਤਾ, ਇਟ ਵਾਜ਼ ਅਬਾਊਟ 1 ਆਵਰ। ਫਿਰ ਉੱਥੇ ਜਿੰਨਾ ਗਿੱਲਾ ਏਰੀਆ ਸੀ ਉਹਨੇ ਉੱਥੋਂ ਪੱਟੀਆਂ ਚੱਕ ਕੇ ਉਹ ਵੀ ਸਾਰਾ ਸਾਫ਼ ਕਰਤਾ। ਫਿਰ ਕਹਿੰਦਾ ਮੈਂ, ਫਿਰ ਮੈਂ ਉਹਨੂੰ ਕਿਹਾ ਵੀ ਹੁਣ ਕਹਿੰਦਾ ਮੈਂ ਬਾਹਰਲੇ ਪਾਸੇ ਜਿਹੜਾ ਮਤਲਬ ਟੋਇਲੇਟਸ ਵਗੈਰਾ ਮੈਂ ਉਹਨਾਂ ਨੂੰ ਵੀ ਸਾਫ਼ ਕਰ ਆਉਣਾ ਹੈ ਨਾ। ਆਈ ਹੈਡ ਨੋਟ ਸੀਨ, ਮੈਨੂੰ ਉਦੋਂ ਤੱਕ ਪਤਾ ਨਹੀਂ ਸੀ ਮੈਂ ਉਹ ਬੱਚਾ ਵਾਪਸ ਆਇਆ ਨਾ। ਮੈਂ ਪੁੱਤਰਾ ਤੁਸੀਂ ਇੰਡੀਆ ਤੋਂ ਆਏ ਹੋ, ਕਿਉਂਕਿ ਆਪਣੇ ਜਿਹੜੀ ਉੱਥੇ ਕੰਟਰੀ ਹੈ ਨਾ, ਉੱਥੇ ਇੱਕ ਖਾਸ ਗੱਲ ਹੈ, ਹਰੇਕ ਨਾਲ ਹੀ ਆਮ ਹੁੰਦਾ ਬਈ ਸੰਡੇ ਨੂੰ ਕਿਸੇ ਗੁਰਦੁਆਰਾ ਸਾਹਿਬ 'ਚ ਆਪਾਂ ਜਾ ਕੇ ਸੇਵਾ ਕਰਨੀ ਹੁੰਦੀ, ਜਾਂ ਆਮ ਇਹ ਸਾਰਿਆਂ ਦਾ ਨੇਚਰ ਰਿਹਾ ਬਈ 6 ਦਿਨ ਸਕੂਲ ਹੁੰਦਾ ਅਤੇ 7ਵੇਂ ਦਿਨ ਕੋਈ ਟਰਾਲੀ 'ਤੇ ਚਲ ਗਏ, ਕੋਈ ਮੋਟਰਸਾਈਕਲ 'ਤੇ ਚਲ ਗਏ ਕਿਸੇ ਗੁਰਦੁਆਰਾ ਸਾਹਿਬ 'ਚ, ਉੱਥੇ ਕੋਈ ਸੇਵਾ ਹੋ ਰਹੀ ਹੈ ਅਤੇ ਉੱਥੇ ਸੇਵਾ ਕਰਨੀ। ਅੱਛਾ ਜੀ, ਵੈਸੇ ਹੁਣ ਆਪਾਂ ਲੋੜ ਨਹੀਂ, ਸ਼ਾਇਦ ਲੋੜ ਨਾ ਪਵੇ। ਹਾਂ ਠੀਕ ਹੈ ਜੀ, ਥੈਂਕ ਯੂ। ਮੈਂ ਉਹਨੂੰ ਪੁੱਛਿਆ ਤਾਂ ਉਹਨੇ ਮੈਨੂੰ, ਜਦੋਂ ਮੈਂ ਬੜਾ ਸਰਪ੍ਰਾਈਜ਼ ਹੋਇਆ, ਉਹਨੇ ਕਿਹਾ ਕਿ ਮੈਂ ਇੱਥੇ ਹੀ ਮਤਲਬ ਇਹਨਾਂ, ਉਹਨੇ ਜਿਵੇਂ ਬੋਲਿਆ ਥੋੜ੍ਹੀ ਬਹੁਤ ਅੰਗਰੇਜ਼ੀ 'ਚ ਵੀ ਬੋਲਿਆ ਕਿ ਇਜ਼ ਬੋਰਨ ਹੀ ਹੈ, ਅਤੇ ਮੈਨੂੰ ਉੱਥੋਂ ਇੱਕ ਬਹੁਤ ਬਹੁਤ, ਮੈਂ ਉਹਨੂੰ ਕਿਹਾ, ਮੈਂ ਕਿਹਾ ਹਾਊ ਡੂ ਯੂ ਜਸਟ ਨੋ ਟੂ ਮੈਨੇਜ ਦਿਸ ਐਟ ਦੀ ਏਜ ਆਫ ਲਾਈਕ 14-15। ਆਈ ਐਮ ਰੀਅਲੀ ਮਤਲਬ ਵੀ ਮੈਨੂੰ ਬੜਾ ਚੰਗਾ ਲੱਗ ਰਿਹਾ ਦੇਖ ਕੇ। ਅਤੇ ਉਹਨੇ ਮੈਨੂੰ ਇੱਕ ਗੱਲ ਆਖੀ, ਕਹਿੰਦਾ ਅੰਕਲ ਜੀ ਅਸੀਂ ਯੂ ਨੋ ਮਾਈ ਮੰਮ ਐਂਡ ਡੈਡ ਇੰਚ ਫਿੱਟ ਨਹੀਂ ਹੋਣਾ, ਕੋਈ ਨਾ ਮਾਈ ਮਤਲਬ ਮੇਰੀ ਫੈਮਿਲੀ ਦੇ ਵਿੱਚ ਉਹਨੇ ਪਤਾ ਨਹੀਂ ਮੈਨੂੰ ਚੇਤੇ ਨਹੀਂ 2 ਦਿਨ ਆਖੇ ਕਿ 1 ਦਿਨ ਆਖਿਆ, ਬਿਨਾਂ ਨਾਗੇ ਤੋਂ ਉਹਨਾਂ ਨੇ ਉੱਥੇ ਸਫਾਈ ਦਾ ਕੰਮ ਕਰਨਾ ਐਜ਼ ਏ ਫੈਮਿਲੀ। ਅਮੇਜ਼ਿੰਗ ਆਈਡੀਆ। ਹੁਣ ਇੱਥੋਂ ਪ੍ਰੈਕਟੀਕਲ ਆਈਡੀਆ ਕੀ ਨਿਕਲਿਆ, ਅਸੀਂ ਸਭ ਤੋਂ ਪਹਿਲਾਂ ਇੱਥੇ ਆ ਕੇ ਆਪਦੇ ਬੱਚਿਆਂ ਨੂੰ ਨਾ ਇੱਕ ਪਰਟੀਕੁਲਰ, ਜਿਵੇਂ ਆਪਾਂ ਸੌਕਰ ਕਲਾਸ ਲੈ ਕੇ ਜਾਂਦੇ ਹਾਂ, ਜਿਵੇਂ ਆਪਾਂ ਟਿਊਸ਼ਨ ਕਲਾਸ ਲੈ ਕੇ ਜਾਂਦੇ ਹਾਂ, ਪਤਾ ਹੈ 1 ਘੰਟੇ ਲਈ ਨਾ ਫਰੈਂਡਸ ਨਾਲ ਗੱਲ ਕਰਨੀ ਹੈ, ਨਾ ਉਹਦੇ ਵਿੱਚ ਕੁਛ ਹੋਰ ਕਰਨਾ, ਉਹਦੇ ਵਿੱਚ ਉਹਨਾਂ ਨੂੰ ਇਹ ਐਗਜੈਕਟਲੀ ਪਤਾ ਕਿ ਅਸੀਂ ਸੇਵਾ ਹੀ ਕਰਨੀ ਹੈ, ਮਤਲਬ ਸੌਕਰ ਹੀ ਖੇਡਣਾ, ਜਾਂ ਫਿਰ ਅਸੀਂ ਮਤਲਬ ਸਾਡਾ ਫੋਕਸ ਹੈ ਉਹ, ਜਾਂ ਟਿਊਸ਼ਨ ਪੜ੍ਹਨੀ ਹੈ। ਦੈਟ ਜਨਰਲੀ ਹੈਪਨਸ ਐਟਲੀਸਟ ਵੰਸ ਅ ਵੀਕ। ਅਸੀਂ ਇਸ ਤਰ੍ਹਾਂ ਦਾ ਪੱਕਾ ਸਿਸਟਮ ਸੇਵਾ ਦਾ ਜੋ ਉੱਥੇ ਹੁੰਦਾ ਸੀ ਉਹ ਧਾਰਿਆ ਨਹੀਂ। ਮੈਂ ਬਹੁਤ ਵਾਰੀ ਇੱਥੇ ਪੇਰੈਂਟਸ ਦੇਖਿਆ, ਫਟਾਕ ਦਿੰਦੇ ਆਪਾਂ ਇਹ ਕਹਿ ਦਿੰਦੇ ਹਾਂ ਕੋਈ ਨਹੀਂ ਬੱਚਿਆਂ ਨੂੰ ਇੱਥੇ ਇੰਟਰੈਕਸ਼ਨ ਕਰ ਲੈਂਦੇ ਜੀ, ਅਤੇ ਆਪਾਂ ਸਟਿਲ ਬੈਟਰ ਕਿ ਅੱਛਾ ਵੋਲਿਊਮ ਵਧਾ ਰਹੇ, ਅਤੇ ਆਪਾਂ ਮਤਲਬ ਆਪਾਂ ਕੋਈ ਨਹੀਂ ਮਤਲਬ ਕਿਚਨ 'ਚ ਕੰਮ ਕਰ ਲੈਂਦੇ ਹਾਂ ਵੀ ਬੱਚੇ ਹੈ ਨਾ। ਇਹ ਆਪਾਂ ਇੱਕ ਮੈਂ ਤੁਹਾਨੂੰ ਪ੍ਰੈਕਟੀਕਲ ਚੀਜ਼ ਦੱਸਣਾ ਚਾਹੁੰਦਾ, ਜੇ ਅਸੀਂ ਆਪਦੇ ਬੱਚਿਆਂ ਦੇ ਵਿੱਚ ਫਾਈਨ ਮੋਟਰ ਸਕਿੱਲਸ, ਗਰੋਸ ਮੋਟਰ ਸਕਿੱਲਸ, ਕੌਨਫੀਡੈਂਸ, ਜਦੋਂ ਕੋਈ ਸੰਗਤ ਦੇ ਵਿੱਚ ਆਉਂਦਾ ਅਤੇ ਲੰਗਰ ਹਾਲ 'ਚ ਸੇਵਾ ਕਰਦਾ, ਤੁਸੀਂ ਦੇਖਿਓ ਬੱਚਾ ਕਿੰਨਾ ਇੰਟਰੈਕਟ ਕਰਦਾ, ਕਿੱਦਾਂ ਉਹ ਸਾਰਿਆਂ ਨਾਲ ਜਾਣੂ ਹੁੰਦਾ। ਇਹ ਸਹਿਜ ਹੀ ਸੇਵਾ ਕਰਦਿਆਂ ਕਰਦਿਆਂ ਇਹ ਚੀਜ਼ਾਂ ਡਿਵੈਲਪ ਹੋ ਜਾਂਦੀਆਂ, ਅਤੇ ਬਾਈ ਦਾ ਟਾਈਮ ਉਹ 9ਵੀਂ 10ਵੀਂ 'ਚ ਬੱਚਾ ਹੁੰਦਾ ਅਤੇ ਉਹਦੇ ਵਿੱਚ ਸਹਿਜ ਹੀ ਮਤਲਬ ਬਈ ਕੌਨਫੀਡੈਂਸ ਵੀ ਹੁੰਦਾ, ਕਿਸੇ ਟਾਸਕ ਨੂੰ ਇੰਡੀਪੈਂਡੈਂਟਲੀ ਹੈਂਡਲ ਕਰਨਾ ਵੀ ਉਹਨੂੰ ਆ ਜਾਂਦਾ ਕਿਸੇ ਤਰ੍ਹਾਂ ਦੀ ਕੋਈ। ਸੋ ਹੁਣ ਭਾਈ ਤੂੰ ਪ੍ਰੈਕਟੀਕਲ ਕਰੀਏ, ਦਿਸ ਇਜ਼ ਕਾਇੰਡ ਆਫ ਅ ਥਿਓਰੀ ਜਿਹੜੀ ਮੈਸੇਜ, ਹੁਣ ਇਹਨੂੰ ਪ੍ਰੈਕਟੀਕਲ ਕਿੱਦਾਂ ਕਰਨਾ। ਆਪਾਂ ਜਿਵੇਂ ਸੌਕਰ ਦੀ ਕਲਾਸ ਲੈ ਕੇ ਜਾਂਦੇ ਹਾਂ, ਵੀ ਫਿਕਸਡ ਅ ਡੇ, ਵੀ ਟ੍ਰੇਨਿੰਗ 'ਤੇ ਸੌਕਰ ਟ੍ਰੇਨਿੰਗ 'ਤੇ ਵੀ ਫਿਕਸਡ ਅ ਡੇ, ਵੀ ਫਿਕਸ ਐਨ ਆਵਰ, ਵੀ ਡੂ ਦੈਟ, ਵੀ ਫਿਕਸਡ ਐਟਲੀਸਟ ਐਨ ਆਵਰ, ਮੇ ਬੀ 2 ਡੇਜ਼ 2 ਆਵਰਸ। ਉਹਦੇ ਵਿੱਚ ਬੇਟਾ ਤੂੰ ਹਾਂ ਵੀ 1 ਘੰਟਾ ਤੂੰ ਫਰੈਂਡਾਂ ਨਾਲ ਵੀ ਨਹੀਂ ਗੱਲ ਕਰਨੀ, ਆਪਾਂ ਜੋੜੇ ਵੀ ਸੰਗਤ ਦੇ ਝਾੜ ਸਕਦੇ ਹਾਂ, ਆਪਾਂ ਉਹਦੇ ਵਿੱਚ ਭਾਂਡੇ ਵੀ ਧੋ ਸਕਦੇ ਹਾਂ, ਸਫਾਈ ਵੀ ਕਰ ਸਕਦੇ ਹਾਂ, ਪਰ ਆਪਾਂ ਉਹ 1 ਘੰਟਾ ਸੇਵਾ ਕਰਨੀ ਉਹਦੇ ਵਿੱਚ ਤੂੰ ਇੱਕ ਬ੍ਰੇਕ ਲੈ ਲਾ ਅੱਧੇ ਘੰਟੇ ਬਾਅਦ ਫੋਰ 2-3 ਮਿੰਟਸ ਬਟ ਦੈਟ ਸੇਵਾ ਨੀਡਸ ਟੂ ਬੀ ਡਨ ਇਹ ਸ਼ੁੱਡ ਬੀ ਲਾਈਕ ਏ ਕਲਾਸ ਔਰ ਇਹ ਪਿਆਰ ਨਾਲ ਹੀ ਬਹੁਤ ਇਸ ਚੀਜ਼ ਨੂੰ ਪਰ ਆਪਾਂ ਜੇ ਉਹਦਾ ਟਾਈਮ ਦੀ ਪਾਬੰਦੀ ਕਰ ਲਈ ਦਿਨ ਦੀ ਪਾਬੰਦੀ ਕਰ ਲਈ ਇਟ ਵਿਲ ਹੈਪਨ ਇਹ ਹੋ ਜਾਣਾ ਫਿਰ ਕੰਮ ਉਸ ਦਿਨ ਜੇ ਕੁਛ ਹੋਰ ਨਾ ਹੋਵੇ ਉਹ ਗੁਰਦੁਆਰਾ ਸਾਹਿਬ ਆ ਰਹੇ ਹਾਂ ਕਿ ਬਈ ਕੋਈ ਕਲਾਸ 'ਚ ਜਾ ਰਹੇ ਹਾਂ ਤਾਂ ਉਦੋਂ ਕਰ ਲਾਂਗੇ ਦੈਟਸ ਗੋਇੰਗ ਟੂ ਬੀ ਹਾਰਡ ਜੇ ਇਹ ਸਪੈਸੀਫਿਕ ਹੋ ਜੇ ਤਾਂ ਇਹਨੂੰ ਤੁਸੀਂ ਹੋਰ ਚੰਗੀ ਤਰ੍ਹਾਂ ਇੰਪਲੀਮੈਂਟ ਕਰ ਪਾਓਗੇ ਇਹ ਮੈਂ ਮਤਲਬ ਪ੍ਰੈਕਟੀਕਲੀ ਦੇਖਦਾ ਕਿ ਜਿਹੜੇ ਬੱਚਿਆਂ ਨੇ ਸੇਵਾ ਕੀਤੀ ਹੈ ਜਿਹੜੇ ਸੇਵਾ ਲਗਾਤਾਰ ਕਰਦੇ ਰਹੇ ਨੇ ਜਿਹੜੇ ਧੰਨਵਾਦ ਭਾਈ ਸਾਹਿਬ ਜਿਹੜੇ ਕਰਦੇ ਰਹੇ ਨੇ ਉਹਨਾਂ ਦੇ ਕੌਨਫੀਡੈਂਸ ਦਾ ਉਹਨਾਂ ਦੇ ਇੰਟਰੈਕਸ਼ਨ ਦਾ ਬਹੁਤ ਮਤਲਬ ਦੂਜਿਆਂ ਨਾਲੋਂ ਫਰਕ ਹੋ ਜਾਂਦਾ ਪਲੱਸ ਹਨਾ ਸੇਵਾ ਅਤੇ ਸਿਮਰਨ ਇਹੋ ਹੀ ਹੈ ਜਿਹੜਾ ਫਿਰ ਉਹਨਾਂ ਦੇ ਵਿੱਚੋਂ ਜਿਹੜੀ ਅੰਦਰ ਜਿਹੜੀ ਪਵਿੱਤਰਤਾ ਉਹ ਵਧਣ ਲੱਗ ਜਾਂਦੀ ਆਪੇ ਹੀ ਜਦੋਂ ਸੇਵਾ ਕਰਦਾ ਫਿਰ ਉਹ ਆਪੇ ਹੀ ਅੰਦਰ ਜਿਹੜੀ ਉਹ ਜੋਤ ਹੈ ਉਹਨੇ ਆਪਦਾ ਵੱਧ ਤੋਂ ਵੱਧ ਪ੍ਰਕਾਸ਼ ਮਾਣ ਹੋ ਹੀ ਜਾਣਾ ਅਤੇ ਇਸ ਤਰ੍ਹਾਂ ਇਹ ਇਹ ਇੱਕ ਮੈਂ ਪ੍ਰੈਕਟੀਕਲ ਆਈਡੀਆ ਹੁਣ ਹੈ ਨਾ ਮੈਂ ਤੁਹਾਨੂੰ ਕਿਹਾ ਸੀ ਥਿਓਰੀਜ਼ ਅਪਾਰਟ ਬਟ ਦਿਸ ਪ੍ਰੈਕਟੀਕਲ ਥਿੰਗ ਨੀਡਸ ਟੂ ਬੀ ਟੇਕਨ ਅਵੇ ਵਿਦ ਹੋਮ ਹੈ ਨਾ ਟੂ ਹੋਮ ਤੁਸੀਂ ਸਾਰੇ ਲੈ ਕੇ ਜਾਇਓ ਕਿ ਆਪਾਂ ਕਿੱਦਾਂ ਮਤਲਬ ਆਪਾਂ ਇਹ ਕਾਰਜ ਕਰ ਸਕਦੇ ਹਾਂ ਏਜ ਡਜ਼ਨਟ ਮੈਟਰ ਟਰੱਸਟ ਮੀ ਮਤਲਬ ਕਈ ਵਾਰੀ ਹਨਾ 4-5 ਸਾਲ ਦਾ ਵੀ ਬੱਚਾ ਜੇ ਨਾਲ ਲੱਗ ਕੇ ਉਹਨੂੰ ਥੋੜ੍ਹਾ ਜਿਹਾ ਵੀ ਹਾਂ ਵੀ ਨਾਲ ਗੋਦੀ ਚੱਕ ਕੇ ਵੀ ਆਪਾਂ ਸੇਵਾ ਕਰੀਏ ਬਸ ਇਹ ਆਦਤ ਪਾਉਣੀ ਜਿਹੜੀ ਠੀਕ ਹੈ ਜੀ ਇਹ ਇੱਕ ਆਈਡੀਆ ਸੀ ਆਪਾਂ ਨੈਕਸਟ ਆਈਡੀਆ ਵੱਲ ਵਾ ਟਾਈਮ ਥੋੜ੍ਹਾ ਹੋ ਗਿਆ ਕਿ ਮੈਂ ਇਹ ਸੈਸ਼ਨ ਨੂੰ ਇੰਟਰੈਕਟਿਵ ਬਣਾਉਣਾ ਚਾਹੁੰਦਾ ਨਾ ਕਿ ਕਿਸੇ ਕੋਲ ਕੋਈ ਕਿਉਂਕਿ ਆਪਾਂ ਥੋੜ੍ਹਾ ਪ੍ਰੈਕਟੀਕਲ ਜ਼ਿਆਦਾ ਰੱਖੀਏ ਕਿਸੇ ਕੋਲ ਕੋਈ ਪ੍ਰੈਕਟੀਕਲ ਆਈਡੀਆ ਅਤੇ ਇਗਜ਼ੈਂਪਲ ਵੀ ਹੁੰਦਾ ਵੀ ਇਹਨੂੰ ਐਂ ਕਰ ਸਕਦੇ ਹਾਂ ਜੇ ਤੁਹਾਡੇ ਕੋਲ ਕੋਈ ਹੈਗਾ ਇਹਦੇ ਵਿੱਚ ਹੋਰ ਇੰਪਰੂਵਮੈਂਟ ਕਰਨ ਦੀ ਤੁਸੀਂ ਸਮਾਂ ਦੱਸੋ ਹੈ ਨਾ ਮੈਂ ਵੀ ਸਿੱਖੂੰਗਾ ਜਾਂ ਹੋਰ ਵੀ ਸੰਗਤ ਨੂੰ ਪਤਾ ਲੱਗਦਾ ਐਸ ਵੀ ਵਿਲ ਮੂਵ ਔਨ ਟੂ ਅ ਨੈਕਸਟ ਵਨ ਜਿਹੜਾ ਮੈਂ ਕਹਿਣਾ ਚਾਹੁੰਦਾ ਹਾਂਜੀ ਓਕੇ ਹੁਣ ਆਪਾਂ ਜਿਹੜਾ ਨੈਕਸਟ ਪ੍ਰੈਕਟੀਕਲ ਆਈਡੀਆ ਜਿਹੜੀ ਬੱਚਿਆਂ ਦੇ ਨਾਲ ਮੈਨੂੰ ਨਾ ਮੈਂ ਇੱਕ ਬੁੱਕ ਪੜ੍ਹ ਰਿਹਾ ਸੀਗਾ ਜੀ ਉਹ ਸੀਗੀ ਮੈਂ ਪਿਛਲੇ ਵਾਰੀ ਵੀ ਦੱਸੀ ਸੀ ਗੱਲ ਇੱਥੋਂ ਦੀ ਅਵਾਰਡ ਵਿਨਿੰਗ ਟੀਚਰ ਹੈ ਉਹਨੇ ਬੁੱਕ ਲਿਖੀ ਸੀ ਹਾਊ ਟੂ ਰੇਜ਼ ਦਾ ਬੈਸਟ ਰੀਡਰਸ ਕਰਕੇ ਉਹਨੇ ਲਿਖੀ ਸੀ ਅਤੇ ਮੈਂ ਨਾ ਉਹਨੇ ਉਹਦੇ ਵਿੱਚ ਆਪਦਾ ਆਈਡੀਆ ਪਾਇਆ ਕਹਿੰਦੀ ਬਈ ਜਦੋਂ ਮੇਰਾ ਬੱਚਾ ਜਦੋਂ ਤੱਕ ਮੈਨੂੰ ਯਾਦ ਆਈ ਸੀਗਾ ਵੀ 3 ਮਹੀਨਿਆਂ ਦਾ ਸੀ ਉਦੋਂ ਦਾ ਰੀਡਿੰਗ ਕਰਦਾ ਮੈਂ ਥੋੜ੍ਹਾ ਮੈਂ ਜਦੋਂ ਇੱਕਦਮ ਉਹ ਬੁੱਕ ਖੋਲ੍ਹ ਰਿਹਾ ਸੀ ਅਤੇ ਮੈਂ ਦੇਖਿਆ ਮੈਂ ਇਹਨੂੰ ਮੈਂ ਇੰਟਰਸਟਿੰਗ ਆਈਡੀਆ ਵੀ ਪੜ੍ਹਦਾ ਇਹਨੂੰ ਮੈਂ ਜਦੋਂ ਉਹਨੂੰ ਪੂਰਾ ਪੜ੍ਹਿਆ ਉਹਨੇ ਕਿਹਾ ਕਿ ਕਹਿੰਦੀ ਐਕਚੁਲੀ 3 ਮਹੀਨਿਆਂ ਦਾ ਬੱਚਾ ਪੜ੍ਹ ਤਾਂ ਨਹੀਂ ਸਕਦਾ ਪਰ ਕਹਿੰਦੀ ਮੈਂ ਆਪਦੇ ਮਨ 'ਚ ਪ੍ਰਟੈਂਡ ਕਰ ਲਿਆ ਵੀ ਇਹਨੂੰ ਮੈਂ ਚੰਗਾ ਰੀਡਰ ਬਣਾਉਣਾ ਵੀ ਮੈਂ ਆਪਦੇ ਮਨ 'ਚ ਧਾਰ ਲਿਆ ਸੱਚ ਅਤੇ ਕਹਿੰਦੀ ਮੈਂ ਸੋਚਿਆ ਕਿ ਇਹਨੂੰ ਕਿਹੜੀ ਚੀਜ਼ ਪਸੰਦ ਹੋਊਗੀ ਮੈਂ ਉਹ ਇੱਕ ਟਾਈਮ ਬੰਨ੍ਹ ਕੇ ਵੀ ਕੋਸ਼ਿਸ਼ ਕਰੂੰਗੀ ਵੀ ਨੇੜੇ ਤੇੜੇ ਉਸੇ ਟਾਈਮ ਦੇ 15 ਮਿੰਟ ਲਈ ਮੈਂ ਇੱਕ ਰੀਡਿੰਗ ਕਰਨੀ ਹੈ ਉਹਦੇ ਕੋਲ ਉਹਨੇ ਇਵੈਂਚੁਅਲੀ ਦੱਸਿਆ ਕਿ ਜਦੋਂ 6 ਮਹੀਨਿਆਂ ਦਾ ਹੋਇਆ ਜੇ ਮੈਂ ਰੀਡਿੰਗ ਨਹੀਂ ਸੀ ਕਰਦੀ ਤਾਂ ਉਹ ਅਨਸੈਟਲ ਹੁੰਦਾ ਸੀ ਬਹੁਤ ਤਾਂ ਤੁਸੀਂ ਉਹ ਆਪਾਂ ਜਾਣਦੇ ਹਾਂ ਨਾ ਅਸ਼ਟਾਵਕਰ ਵਾਲੀ ਸਾਖੀ ਜਿਹੜੀ ਹੈ ਜਦੋਂ ਅਰਥ ਕਰ ਰਿਹਾ ਸੀ ਉਹਦਾ ਪਿਓ ਆਈ ਥਿੰਕ ਵੇਦਾਂ ਦੇ ਅਤੇ ਉਹਨੇ ਜਦੋਂ ਗਲਤ ਅਰਥ ਕੀਤੇ ਅਤੇ ਉਹ ਅੰਦਰੋਂ ਬੋਲ ਪਿਆ ਨਾ ਗਰਭ 'ਚੋਂ ਹੀ ਮਾਤਾ ਦੇ ਅਤੇ ਉਹ ਫਿਰ ਉਹਨੂੰ ਸ਼ਰਾਪ ਮਿਲਿਆ ਸੀਗਾ ਵੀ ਇਹ ਹੁਣ ਕਿਉਂਕਿ ਉਹਦੇ ਪਿਓ ਨੇ ਹੀ ਉਹਨੂੰ ਸ਼ਰਾਪ ਦੇ ਦਿੱਤਾ ਸੀ ਤਾਂ ਹੀ ਜਦੋਂ ਪੈਦਾ ਹੋਇਆ ਅਤੇ ਉਹਦੇ 8 ਵਾਲ ਸੀਗੇ ਅਤੇ ਉਹ ਗੱਲ ਮਤਲਬ ਉੱਥੋਂ ਆਪਾਂ ਜੇ ਲੈਸਨ ਲਈਏ ਤਾਂ ਮਤਲਬ ਇਹ ਪਤਾ ਲੱਗਦਾ ਵੀ ਉਹ ਤਾਂ ਗਰਭ ਤੱਕ ਵੀ ਫਰਕ ਪੈਂਦਾ ਵੀ ਸੁਣਦਾ ਬੱਚਾ ਅਤੇ ਫਿਰ ਇਹ ਤਾਂ ਗੱਲ ਬਾਹਰ ਆ ਕੇ ਜਦੋਂ ਉਹਨੇ ਕਿਹਾ ਵੀ 3 ਮਹੀਨਿਆਂ ਦਾ ਹੋ ਗਿਆ ਉਦੋਂ ਬਾਅਦ ਮੈਂ ਸ਼ੁਰੂ ਕੀਤਾ ਅਤੇ ਉਹਨੇ ਉਹਦੇ ਕਿਹਾ ਕਹਿੰਦੀ ਫਿਰ ਮੈਂ ਇਹ ਮੈਂ ਆਪਦੇ 3 ਬੱਚਿਆਂ 'ਤੇ ਅਪਲਾਈ ਕੀਤਾ ਕਾਫੀ ਅਤੇ ਉਹਨੇ ਮੈਨੂੰ ਕਿਹਾ ਵੀ ਜਦੋਂ ਸਾਰੇ ਬੱਚਿਆਂ ਦੇ ਕੋਲ ਟੋਇਜ਼ ਹੁੰਦੇ ਸੀ ਜਦੋਂ ਅਸੀਂ ਬੀਚ 'ਤੇ ਜਾਂਦੇ ਸਾਡੀ ਕਾਰ ਕਿਤਾਬਾਂ ਨਾਲ ਭਰੀ ਹੁੰਦੀ ਸੀ ਔਰ ਕਹਿੰਦੀ ਹੈ ਕਿ ਮੈਂ ਇਹ ਮਹਿਸੂਸ ਕੀਤਾ ਵੀ ਜੋ ਤੁਸੀਂ ਕਿਤਾਬਾਂ ਨਾਲ ਤੁਸੀਂ ਉਹਨੇ ਲਿਖਿਆ ਕਿ ਮੈਨੂੰ ਉਹ ਤੋਂ ਆਈਡੀਆ ਐਂ ਆਇਆ ਵੀ ਜੇ ਤੁਸੀਂ ਕਿਤਾਬਾਂ ਨਾਲ ਜੋੜ ਦਿੱਤਾ ਬੱਚੇ ਨੂੰ ਅਤੇ ਆਖਿਰਕਾਰ ਕਿਤਾਬਾਂ ਦੇ ਵਿੱਚ ਬਹੁਤੀਆਂ ਚੰਗੀਆਂ ਹੀ ਚੀਜ਼ਾਂ ਹੁੰਦੀਆਂ ਵੀ ਉਹ ਚੰਗੀਆਂ ਚੀਜ਼ਾਂ ਨਾਲ ਆਪਾਂ ਉਹਨੂੰ ਫਿਰ ਜੋੜ ਸਕਦੇ ਹਾਂ, ਫਿਰ ਉਹਨੂੰ ਬੈਠਣਾ ਆ ਜਾਂਦਾ, ਉਹਦੇ ਵਿੱਚ ਗੰਭੀਰਤਾ ਆ ਜਾਂਦੀ ਹੈ।

ਸੋ ਜਦੋਂ ਆਪਾਂ ਕਿਤਾਬਾਂ ਨਾਲ ਜੋੜਤਾ ਤਾਂ ਇੱਕ ਗੰਭੀਰਤਾ ਆ ਜਾਂਦੀ ਹੈ, ਥੋੜ੍ਹੀ ਜਿਹੀ ਸਰਫੇਸ ਲੈਵਲ ਦੀ ਜਿਹੜੀ ਸੋਚ ਹੈ ਉਹ ਹੋਰ ਥੋੜ੍ਹੀ ਡੂੰਘੀ ਹੋ ਜਾਂਦੀ ਹੈ। ਵੀ ਬੱਚੇ ਜਿਹੜੇ ਹੈ, ਜਿਹੜਾ ਕੋਈ ਪੜ੍ਹਨ ਵਾਲਾ ਬੱਚਾ ਹੁੰਦਾ, ਥੋੜ੍ਹਾ ਜਿਹਨੂੰ ਕਿਸੇ ਵੀ ਚੀਜ਼ ਦਾ ਉਹ ਸਰਫੇਸ ਦੀ ਬਜਾਏ ਥੋੜ੍ਹਾ ਜਿਹਾ ਡੀਪ ਜਾਂਦਾ ਹੈ, ਇਹ ਆਮ। ਅਤੇ ਦਾਸ ਨੂੰ ਜਦੋਂ ਇਹ ਗੱਲ ਸਮਝ ਆਈ ਤਾਂ ਵੈਸੇ ਮੈਂ ਤੁਹਾਨੂੰ ਕਹਿੰਦਾ ਵੀ ਮੈਂ ਇਹ ਉਹਦੇ ਵਿੱਚ, ਫਿਰ ਸ਼ੀ ਟਾਕਡ ਅਬਾਊਟ ਫੈਮਿਲੀ ਰੀਡਿੰਗ ਐਟਸੈਟਰਾ ਐਟਸੈਟਰਾ, ਉਹ ਬੁੱਕ ਦੇ ਵਿੱਚ ਉਹਨੇ ਕਾਫੀ ਚੰਗੇ ਆਈਡੀਏ ਲਿਖੇ। ਪਰ ਮੈਂ ਚਲੋ ਆ ਕੇ ਆਈ ਟਰਾਈਡ ਕਿ ਬਈ ਆਪਾਂ, ਮਤਲਬ ਬਈ ਮੈਂ ਘਰੇ ਆ ਕੇ ਕਿਹਾ ਕਿ ਆਪਾਂ ਫੈਮਿਲੀ ਰੀਡਿੰਗ ਕਰਦੇ ਹਾਂ ਸ਼ੁਰੂ, ਐਂਡ ਵੀ ਪਿਕ ਦ ਬੁੱਕ ਸੁੰਦਰੀ ਅਤੇ ਪੰਜਾਬੀ ਦੇ ਵਿੱਚ। ਹਾਲਾਂਕਿ ਚਲੋ ਦਾਸ ਨੂੰ ਵੈਸੇ ਪੜ੍ਹਨ ਦਾ ਸ਼ੌਂਕ ਸੀਗਾ, ਅਤੇ ਮੈਂ ਬਹੁਤ ਵਾਰੀ, ਮੈਨੂੰ ਪਤਾ ਸੀਗਾ ਵੀ ਛੋਟਾ ਬੇਟਾ ਵੀ ਬੈਠਾ ਹੈ, ਅਤੇ ਉਹ ਮੈਂ ਬਹੁਤ ਵਾਰੀ ਸੈਂਟੈਂਸਿਸ ਭਾਈ ਸਾਹਿਬ ਜੀ ਨੇ ਪੁਰਾਣੀ ਪੰਜਾਬੀ ਵਿੱਚ ਲਿਖੇ ਹੋਏ ਨੇ, ਮੈਂ ਬਹੁਤ ਵਾਰੀ ਉਹਨੂੰ ਬਹੁਤ ਸਿੰਪਲ ਕਰ ਦੇਣਾ, ਵੀ ਉਹ ਕੰਟੈਕਸਟ ਉਹੀ ਰਹਿੰਦਾ ਸਾਰਾ ਕੁਛ, ਪੜ੍ਹਦਿਆਂ ਉਹਨੂੰ ਸਿੰਪਲ ਕਰ ਦੇਣਾ। ਅਤੇ ਮੈਂ ਦੇਖਿਆ ਵੀ ਅਸੀਂ ਉਸ ਤੋਂ ਬਾਅਦ ਡੇਲੀ ਦੇ ਸਾਡੇ 10-15 ਮਿੰਟ, ਮਤਲਬ ਆਏ ਇੱਕ ਤਾਂ ਇਕੱਠੀਆਂ ਹੋ ਗਏ, ਕਈ ਵਾਰੀ ਉਹਦੇ ਤੋਂ ਕਈ ਇੰਟਰੈਕਸ਼ਨ ਬਣੇ, ਫਿਰ ਕਈ ਵਾਰੀ ਆਪਾਂ ਕਿਸੇ ਨੂੰ ਦੱਸਦੇ ਹਾਂ, ਬੱਚੇ ਨੂੰ ਲੱਗਦਾ ਠੀਕ ਹੈ ਇਹ ਕਹਿੰਦੇ ਹੋਣਗੇ, ਪਰ ਜਦੋਂ ਤੁਸੀਂ ਕਿਤੇ ਬੁੱਕ 'ਚੋਂ ਪੜ੍ਹ ਕੇ ਦੱਸਦੇ ਹਾਂ ਉਹਦਾ ਇੱਕ ਅਲੱਗ ਪ੍ਰਭਾਵ ਪੈਂਦਾ ਬੱਚੇ 'ਤੇ। ਸੋ ਕਿਤੇ ਨਾ ਕਿਤੇ ਔਰ ਇਹਦੇ ਨਾਲ ਕਨੈਕਸ਼ਨ ਬਣਦਾ ਜੋ ਕਿ ਜਿਹਦਾ ਕੋਈ ਮੁੱਲ ਨਹੀਂ, ਐਕਚੁਅਲੀ ਜਿਹਦਾ ਕੋਈ ਮੁੱਲ ਨਹੀਂ। ਬਹੁਤ ਵਾਰੀ, ਸੋ ਐਜ਼ ਏ ਪ੍ਰੈਕਟੀਕਲ ਆਈਡੀਆ ਗੱਲ ਕਰੀਏ, ਇੱਥੋਂ ਕੀ ਨਿਕਲਿਆ ਕਿ ਆਪਾਂ ਨੂੰ ਕੋਈ ਚੰਗੀ ਕਿਤਾਬ ਬੱਚਿਆਂ ਦੇ ਨਾਲ ਥੋੜ੍ਹੀ ਜਿਹੀ ਮਨੋਰੰਜਕ ਬਣਾ ਕੇ, ਜੇ ਬਣਾ ਸਕਦੇ ਹਾਂ, ਜੇ ਛੋਟੇ ਹੈ ਬੱਚੇ, ਤਾਂ ਉਹ ਜ਼ਰੂਰ ਪੜ੍ਹਨੀ ਚਾਹੀਦੀ ਆ। ਮੈਂ ਉਸ ਤੋਂ ਬਾਅਦ ਦਾ ਤੁਹਾਨੂੰ ਅੱਜ, ਮੈਨੂੰ ਲੱਗਦਾ ਪਤਾ ਨਹੀਂ ਉਸ ਗੱਲ ਨੂੰ ਕਿੰਨੇ ਸਾਲ ਹੋ ਗਏ ਹੋਣੇ ਹੈ, ਅਤੇ ਅਸੀਂ ਰਲ ਕੇ ਇੰਨੀਆਂ ਕਿਤਾਬਾਂ ਪੜ੍ਹ ਦਿੱਤੀਆਂ, ਔਰ ਹੁਣ ਮੈਨੂੰ ਨਹੀਂ ਕਹਿਣਾ ਪੈਂਦਾ ਵੀ ਆਪਾਂ ਕੋਈ ਕਿਤਾਬ ਪੜ੍ਹਨੀ, ਐਂਡ ਉਹ ਪੰਜਾਬੀ ਵੀ ਪੜ੍ਹਨ ਲੱਗ, ਪੰਜਾਬੀ 'ਚ ਬਹੁਤ ਕਿਤਾਬਾਂ ਪੜ੍ਹੀਆਂ ਸਾਰੀਆਂ, ਜ਼ਿਆਦਾਤਰ ਇੰਗਲਿਸ਼ ਵੀ ਪੜ੍ਹੀਆਂ ਵਿੱਚੇ, ਅਤੇ ਪਰ ਉਹਦਾ ਇੱਕ ਆਪਦਾ ਇੱਕ ਅਸਰ ਮੈਂ ਮੰਨਦਾ ਵੀ ਹੁੰਦਾ। ਅਤੇ ਜੇ ਉਹ ਗੁਰਮਤਿ ਤੋਂ ਸੰਬੰਧਿਤ ਕਿਤਾਬਾਂ ਹੌਲੀ ਹੌਲੀ ਜੁੜਨ ਲੱਗ ਜਾਣ ਤਾਂ ਫਿਰ ਉਹਦਾ ਅਸਰ ਤਾਂ ਆਪੇ ਹੀ ਹੋਈ ਜਾਣਾ, ਮਹਾਰਾਜ ਆਪੇ ਹੀ ਕਰਦੇ ਨੇ। ਇਸ ਤਰ੍ਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਜਿਸ ਤਰ੍ਹਾਂ ਨੋਵਲ ਫੋਰਮ ਦੇ ਵਿੱਚ ਚੀਜ਼ਾਂ ਨੂੰ ਲਿਖਿਆ, ਉਹ ਅਮੇਜ਼ਿੰਗ ਹੀ ਤਰੀਕਾ ਸੀ ਗੁਰਮਤਿ ਦੇ ਪ੍ਰਚਾਰ ਦਾ, ਮਤਲਬ ਕਮਾਲ ਹੀ ਸੀ। ਉਹਨਾਂ ਨੇ ਫਿਰ ਸੁੰਦਰੀ, ਸਤਵੰਤ ਕੌਰ, ਵਿਜੈ ਸਿੰਘ, ਅਤੇ ਇਸ ਤਰ੍ਹਾਂ ਫਿਰ ਬਾਬਾ ਨੌਧ ਸਿੰਘ, ਉਹ ਲੰਬੇ ਨੇ ਨੋਵਲ, ਪਰ ਉਹ ਜਿਸ ਤਰ੍ਹਾਂ ਉਹਨਾਂ ਨੇ ਉਹ ਨੋਵਲ ਲਿਖੇ ਨੇ ਉਹਦੇ ਰਾਹੀਂ ਉਹ ਪੂਰੀ ਗੁਰਮਤਿ, ਮਤਲਬ ਅਤੇ ਕਿੱਦਾਂ ਉਹਨੂੰ ਸਟੋਰੀ ਬਣਾ ਕੇ ਕਿੱਦਾਂ, ਮਤਲਬ ਐਕਸਪਲੇਨ ਕਰਨਾ, ਇਹ ਵੱਖਰਾ ਹੀ ਇੱਕ ਢੰਗ, ਨਹੀਂ ਤਾਂ ਮਤਲਬ ਬਾਣੀ ਹੈ ਅਲੱਗ ਤੋਂ ਬਹਿ ਕੇ ਪੜ੍ਹਨਾ ਤਾਂ ਬਹੁਤ ਲੱਗਦਾ ਟਾਈਮ, ਅਤੇ ਉਹਦੇ ਵਿੱਚ ਬਾਣੀ ਵੀ ਬਹੁਤ ਲਿਖੀ ਹੁੰਦੀ ਹੈ ਕੰਟੈਕਸਟ ਦੇ ਵਿੱਚ, ਅਤੇ ਹੋਰ ਇਤਿਹਾਸ ਵੀ ਬਹੁਤ ਹੁੰਦਾ, ਕਮਾਲ ਹੀ ਕਰ ਦਿੰਦੇ ਸੀ ਇਹੋ ਜਿਹੇ ਗੁਰਮੁਖ ਪਿਆਰੇ ਆਏ ਜਿਨ੍ਹਾਂ ਨੇ ਮਤਲਬ ਇਹ ਰਚਿਆ। ਸੋ ਪ੍ਰੈਕਟੀਕਲੀ ਪਲੀਜ਼, ਜੇ ਤੁਸੀਂ, ਜੇ ਤੁਹਾਨੂੰ ਪੜ੍ਹਨਾ ਔਖਾ ਲੱਗਦਾ ਮੰਨ ਲਿਆ, ਤਾਂ ਪਿਕ ਹੈ ਇੰਗਲਿਸ਼ ਬੁੱਕ ਆਫ ਇਟ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਣਾ ਵੈਸੇ, ਕਿਉਂਕਿ ਉਹਦੇ 'ਚ ਇੰਗਲਿਸ਼ 'ਚ ਵੀ ਬੜਾ ਹੀ ਕੁਛ ਹੈ। ਮੈਂ ਉਹਦੇ ਇੱਕ ਦੋ ਵਾਰੀ ਟ੍ਰਾਂਸਲੇਸ਼ਨ ਦੇਖੇ ਨੇ, ਅਤੇ ਜੇ ਕੋਈ ਬੁੱਕ ਤੁਹਾਨੂੰ ਲੱਗਦਾ ਤੁਹਾਨੂੰ ਆਪ ਨੂੰ ਪੰਜਾਬੀ 'ਚ ਪੜ੍ਹਨੀ ਔਖੀ ਲੱਗਦੀ ਹੈ, ਪਿਕ ਇਨ ਇੰਗਲਿਸ਼, ਡਜ਼ਨਟ ਮੈਟਰ, ਹੈ ਨਾ। ਇਹ ਸੈਕਿੰਡ ਪ੍ਰੈਕਟੀਕਲ ਆਈਡੀਆ। ਆਪਾਂ ਹੁਣ ਆਲ ਮੂਵ ਔਨ ਟੂ ਥਰਡ ਵੈਰੀ ਇੰਪੋਰਟੈਂਟ ਪ੍ਰੈਕਟੀਕਲ ਆਈਡੀਆ। ਆਪਾਂ ਜਿਹੜਾ ਇਮੋਸ਼ਨਲ ਬੌਂਡ ਸਟਰੋਂਗ ਹੋਣਾ ਬੜਾ ਜ਼ਰੂਰੀ ਹੈ, ਉਹਦੇ ਬਿਨਾਂ ਕੁਛ ਵੀ ਨਹੀਂ। ਮਤਲਬ ਕਿ ਕੀ ਗੱਲ ਆਖੀਏ ਕਿ ਜਿਵੇਂ ਅਗਰ ਆਪਾਂ ਬਚਪਨ ਤੋਂ ਆਪਣਾ ਇਮੋਸ਼ਨਲ ਬੌਂਡ ਬੱਚੇ ਨਾਲ ਨਹੀਂ ਬਣਿਆ, ਐਂਡ ਇਟਸ, ਜਦੋਂ ਆਪਾਂ ਬੌਂਡ ਦੀ ਗੱਲ ਕਰਦੇ ਹਾਂ, ਹੁਣ ਅੱਜ ਕੱਲ੍ਹ ਕਿਸੇ ਨੂੰ ਵੀ ਪੁੱਛੀਏ ਹਰ ਕੋਈ ਕਹਿੰਦਾ ਮੈਂ ਤਾਂ ਆਪਦੇ ਬਈ ਬੱਚਿਆਂ ਨਾਲ ਐਜ਼ ਏ ਫਰੈਂਡ ਹੀ ਰਹਿੰਦਾ ਹੈ ਨਾ। ਐਕਚੁਅਲੀ ਆਪਾਂ ਨਾ ਇਹ ਫਰਕ ਨਹੀਂ ਕਰ ਪਾਉਂਦੇ, ਜਿਹੜੀ ਰੀਅਲ ਫਰੈਂਡਸ਼ਿਪ ਹੁੰਦੀ ਹੈ ਨਾ
उस रियल फ्रेंडशिप दे विच तां ना मतलब अखां तो ओले हुंदे आ भी एक वारी जे लंबे टाइम लई फ्रेंड जांदा तां आपां नूं औखा लगदा। ये एक ट्रू टेस्ट हुंदा कि बई की असी ओवरनाइट एंड इनू कई जने कहणगे तां मोह बन गया जी। इट्स नॉट अबाउट दैट। जे तुसीं आपदे मन दे विच ढंग नाल इस नूं जचाया है कि जे ओवरनाइट बच्चा दूजे घर च जा रहा है, लाइक इफ यू आर नॉट ईवन मेकिंग अ कॉल, एक्चुअली दैट प्रूव्स कि तुहाडा टाइम स्पेंड करना किन्ना क्वालिटी सी हैगा भी कि नहीं, वो इमोशनल बॉन्ड हैगा भी है कि नहीं। मतलब एह जे कई टेस्ट ने तुसी आपदे हिसाब नाल करके देखो, यू रियलाइज। या तुसी कोई एह जे बंदे नूं जिन्हों तुसी रियली तुहाडा इमोशनल बॉन्ड है, क्वालिटी ऑफ बॉन्ड तुसी दो जणिआं नूं कंपेयर करके भी आपदा समझ सकते हैं। यू नो, अगर किसी हसबेंड वाइफ का बहुत चंगा बॉन्ड है, इज दैट द बॉन्ड ऑल्सो विद चाइल्ड? समटाइम्स दैट कैन बी वीकन, समटाइम्स दैट कैन बी स्ट्रोंगर। इदों आपां नूं पता, इस तों आपां नूं पता लग जाता कि असी वाकई डू वी स्पेंड टाइम और वी जस्ट सिट अराउंड और वी जस्ट बी देयर बट नॉट फुली, है ना। मतलब मैं आपां जानवर भी है ना जिहड़ा जी घरे डॉग रख लईए, इफ यू स्पेंड टाइम विद दैम उन्हों इन्नी समझ भी नहीं होंगी, एंड दैट बॉन्ड एक्चुअली गैट्स क्रिएटेड। पर टाइम स्पेंड करे, टाइम स्पेंड किए बिना बॉन्ड क्रिएट नहीं होंगे, टाइम स्पेंड किए बिना। सो ओके, जे आप शुरू की एज के 10 साल 11 साल तक जे टाइम नहीं प्रॉपरली स्पेंड किया, देर विल बी उदू बाद एकदम नेरी आनी है जिन्हों ने मतलब टाइम जिन्हों ने उन्होंने खिंच लेना। मतलब क्योंकि फिर इधर बॉन्ड है ना, इधर गुड़ की डली है जी बड़ी निक्की है, तो इधर कोई बहुत वड्डा मिठा उन्होंने दिखना, तो उन्हें खिंच लेना एकदम। इधरों जे वड्डा है, इधरों जे उन्हें बहुत कंफर्टेबल है, सब कुछ है, तो उन्हें छेती कितने उधर पासे ध्यान नहीं देना। वो किद्दां कंफर्टेबल होईदा, वो फिर ये सब प्यार नाल वरत के, बहुत ज़्यादा प्यार नाल, मतलब गल सुन के, हर वेरी सामने का परस्पेक्टिव समझना बच्चे का, विच इज़ हार्ड, नॉट दैट ईजी, पर उदे परस्पेक्टिव नूं समझ के। मैं फिर कह रहा इत्थे मैं दसा, इफ चाइल्ड इज़ हीयर और मे बी ईवन हीयर, ये चीज़ें एडिया कोई मैटर नहीं करदियां, थोड़ा बहुत भी दस दोंगे दैट्स ओके, मतलब उन्हें समझ जाना। पर जे इत्थे जे है, जे इत्थे किते है ना, इट्स एक्चुअली वेरी इंपॉर्टेंट कि आपां केयरफुली, तो हुण आपां नूं पता नहीं हुंदा ना, आपां अवेयर नहीं हुंदे, तो हुण आपां बेस्ट गल तो यही है भी कुदरत थां थां ते वसी है, तो उन्हां विच भी उही

0: ਉਹ ਇੰਪੈਥੀ ਡਿਵੈਲਪ ਕਰਨ ਲਈ ਆਪਾਂ ਨੂੰ ਮਤਲਬ ਇਹੋ ਜਿਹੇ ਉਹ ਇੰਟਰੈਕਸ਼ਨਸ ਬੜੇ ਜ਼ਰੂਰੀ ਨੇ। ਜਿਵੇਂ ਮੈਨੂੰ ਬਹੁਤ ਵਾਰੀ ਆਪਦੇ ਕੰਮ ਦੇ ਵਿੱਚ ਮੈਂ ਜ਼ਿਆਦਾ ਡੈਫਥ 'ਚ ਚਲ ਜਾਂਦਾ, ਵੀ ਕੰਮ ਭਾਵੇਂ ਕੋਈ ਵੀ ਕਹਿ ਲਓ, ਅਗਰ ਰੀਡਿੰਗ ਕਰ ਰਹੇ ਹਾਂ ਜਾਂ ਕੁਛ ਆਪਦਾ ਕੰਮ ਹੈ, ਤਾਂ ਮੈਨੂੰ ਪਰਸਨਲੀ ਫੋਨ ਵਗੈਰਾ 'ਤੇ ਗੱਲ ਕਰਨੀ ਬਹੁਤੀ ਚੰਗੀ ਨਹੀਂ ਲੱਗਦੀ ਅਤੇ ਟਾਈਮ ਸਪੈਂਡ ਕਰਨਾ ਬਹੁਤਾ ਚੰਗਾ ਨਹੀਂ ਲੱਗਦਾ। ਪਰ ਮੈਂ ਦੇਖਿਆ ਕਿ ਜੇ ਇੱਥੇ ਆ ਗਏ ਸੀ ਅਤੇ ਜੇ ਆਪਾਂ ਇੱਕ ਬੋਂਡਿੰਗ ਬੱਚਿਆਂ ਦੇ ਵਿੱਚ ਡਿਵੈਲਪ ਕਰਨਾ ਚਾਹੁੰਦੇ ਹਾਂ ਤਾਂ ਇਟ ਵਾਜ਼ ਇੰਪੋਰਟੈਂਟ ਟੂ ਯੂਜ਼ ਇਟ ਨੀਅਰਲੀ ਐਵਰੀ ਡੇ ਫੋਰ ਸਮ ਟਾਈਮ। ਜਿਨ੍ਹਾਂ ਨੇ ਕੀਤਾ ਉਹ ਜ਼ਿਆਦਾ ਬੈਟਰ ਰਹਿ ਗਏ, ਉਹਨਾਂ ਦੇ ਮਤਲਬ ਓਵਰਆਲ ਜਿਹੜੇ ਹੈ ਬੱਚਿਆਂ ਦੇ ਬੋਂਡਸ ਜ਼ਿਆਦਾ ਬੈਟਰ ਬਣੇ। ਦੈਟਸ ਹਾਊ ਆਈ ਫੈਲਟ। ਸੋ ਇਮੋਸ਼ਨਲ ਬੋਂਡਿੰਗ ਦੇ ਤਾਂ ਬਹੁਤ ਤਰੀਕੇ ਨੇ, ਇਹਦੀ ਕੋਈ ਇਹਦੀ ਇਹ ਤਾਂ ਆਰਟ ਹੈ, ਯੂ ਨੋ, ਬਟ ਆਈ ਵਾਂਟਡ ਟੂ ਜਸਟ ਸ਼ੇਅਰ ਸਮ ਆਈਡੀਆਜ਼। ਇਹਦੇ ਤੁਹਾਡੇ ਕੋਲੋਂ ਸ਼ਾਇਦ ਮੈਨੂੰ ਲੱਗਦਾ ਵੀ ਹੋਰ ਬੈਟਰ ਆਈਡੀਆਜ਼ ਨਿਕਲੇ ਆਉਣ। ਪਰ ਆਪਾਂ ਜੋ ਇੰਟਰੈਕਸ਼ਨ ਕਰ ਰਹੇ ਨਾ, ਇਹੋ ਜਿਹਾ ਆਪਣੇ ਸਿੱਖਾਂ ਦੇ ਵਿੱਚ ਇਹੋ ਜਿਹਾ ਫੋਰਮ ਹੈ ਨਹੀਂ ਦੈਟ ਵੀ ਕਮ ਟੂਗੈਦਰ ਐਂਡ ਡੂ ਦਿਸ। ਇਟ ਇਜ਼ ਸੋ ਇੰਪੋਰਟੈਂਟ। ਇਹ ਜਿਹੜੇ ਹੁਣ ਮੈਨੂੰ ਭਾਈ ਸਾਹਿਬ ਜਸਪ੍ਰੀਤ ਭਾਈ ਸਾਹਿਬ ਕਹਿਣ ਲੱਗੇ, ਅਸੀਂ ਗੱਲ ਕਰਦੇ ਸੀ ਦੀ ਸਮਾਗਮ ਸਰ ਅ ਬੈਸਟ ਅਪੋਰਚੁਨਿਟੀ ਫੋਰ ਅਸ ਟੂ ਡੂ ਦਿਸ। ਮਤਲਬ ਇਹਦੇ ਵਿੱਚ ਇਹ ਫੋਰਮ ਹੋਣਾ ਬੜਾ ਜ਼ਰੂਰੀ ਆ, ਤਾਂ ਆਪਣੇ ਵਿੱਚ ਇਹ ਅਵੇਅਰਨੈਸ ਵਧਣੀ ਸ਼ੁਰੂ ਹੋਣੀ ਹੈ। ਵੈਸੇ ਮੈਂ ਇਹ ਤੁਹਾਨੂੰ ਜਿਹੜਾ ਅਗਲਾ ਆਈਡੀਆ ਦੇ ਰਿਹਾ ਨਾ, ਆਈ ਐਮ ਆਲਸੋ ਨੋਟ ਏਬਲ ਟੂ ਡੂ ਦਿਸ ਈਜ਼ਲੀ, ਪਰ ਮੈਂ ਕੁਛ ਪਰਿਵਾਰਾਂ ਨੂੰ ਦੇਖਿਆ ਉਹਨਾਂ ਨੇ ਲਾਈਕ ਕਿਡਸ ਆਰ ਅਬਾਊਟ 5 ਈਅਰਸ 7 ਈਅਰਸ ਓਲਡ, ਉਹਨਾਂ ਨੇ ਹੁਣੇ ਹੀ ਬੱਚਿਆਂ ਨੂੰ ਮਤਲਬ ਚੱਕ ਕੇ ਲੈ ਆਉਣਾ, ਹਰ ਹਾਲਤ ਦੇ ਵਿੱਚ ਅੰਮ੍ਰਿਤ ਵੇਲੇ ਪਹੁੰਚਣਾ ਗੁਰਦੁਆਰਾ ਸਾਹਿਬ ਸੰਗਤ ਦੇ ਵਿੱਚ। ਇਟਸ ਅ ਹਾਰਡ ਵਰਕ ਹੈ ਨਾ ਬਈ, ਉਹਨਾਂ ਨੇ ਛੋਟੇ ਹੈ ਬੱਚੇ, ਬਟ ਇਮੈਜਿਨ ਕਰੋ ਜੇ ਉਹ ਬੱਚੇ 5-7 ਸਾਲ ਐਂਡ ਦੈਟ ਦਿਸ ਹੈਪਨਸ, ਇਟ ਵਿਲ ਡਿਵੈਲਪ, ਔਰ ਫਿਰ ਉਹਨਾਂ ਨੇ ਸੇਵਾ 'ਤੇ ਲੱਗ ਜਾਣਾ ਉੱਥੇ, ਤਾਂ ਉਹਨਾਂ ਦੀ ਤਾਂ ਮੈਨੂੰ ਇਹ ਲੱਗਦਾ ਵੀ ਉਹ ਤਾਂ ਸਾਰਾ ਕੁਛ ਹੀ ਡਿਵੈਲਪ ਹੋ ਜਾਣਾ ਉਹਨਾਂ 'ਚ। ਉਹ ਤਾਂ ਫਿਰ ਮਤਲਬ ਮੈਨੂੰ ਕਿਸੇ ਚੀਜ਼ ਦੀ ਲੋੜ ਹੀ ਹੈ ਨਹੀਂ ਭਾਈ, ਸੰਬੜੀ ਕੈਨ, ਕਿਉਂਕਿ ਮੈਂ ਦੇਖਿਆ ਕੁਛ ਫੈਮਲੀਆਂ। ਓਕੇ, ਇੱਕ ਚੀਜ਼ ਮੈਂ ਦੇਖੀ ਹੈ ਹੋਰ ਵੀ, ਦੇਰ ਆਰ ਫਿਊ ਪੀਪਲ, ਫਿਊ ਫੈਮਲੀਜ਼ ਹੂ ਹੈਵ ਅ ਵੈਰੀ ਵੈਰੀ ਇੰਪੋਰਟੈਂਟ ਸੈੱਟ ਰੂਲ, ਸਕੂਲ ਜਾਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ ਹੀ ਹੈ ਨਾ, ਹੁਣ ਜਿਹੜੇ ਨੇੜੇ ਰਹਿੰਦੇ ਨੇ ਜ਼ਿਆਦਾਤਰ, ਵੀ ਆਪਾਂ ਗੁਰਦੁਆਰਾ ਸਾਹਿਬ ਜ਼ਰੂਰ ਜਾਣਾ। ਦੈਟਸ ਅਮੇਜ਼ਿੰਗ। ਮੈਂ ਹੁਣ ਕਈ ਵਾਰੀ ਦੇਖਦਾ ਬੱਚੇ ਸਾਈਕਲ ਲੈ ਕੇ ਉੱਥੇ ਗੁਰਦੁਆਰਾ ਸਾਹਿਬ ਆਏ ਵੇ ਹੁੰਦੇ ਆ, ਅਤੇ ਉਹ ਹੁਣ ਸਿੰਸ ਚਾਈਲਡਹੁੱਡ ਦੇ ਹੈਵ ਬਿਕਮ ਲਾਈਕ ਦਿਸ, ਕਿ ਵੀ ਉਹਨਾਂ ਨੇ ਸਾਈਕਲ ਚੱਕਣਾ ਘਰੋਂ, ਜੇ ਸਕੂਲ ਜਾਣਾ ਤਾਂ ਪਹਿਲਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਫਿਰ ਸਕੂਲੇ ਜਾਣਾ। ਇੱਥੇ ਵੀ ਮੈਲਬਰਨ 'ਚ ਵੀ ਜਿਵੇਂ ਆਏ, ਪਰ ਉਹ ਉੱਥੇ ਫਿਜ਼ੀਬਲ ਹੈ ਜਿੱਥੇ ਸਕੂਲ ਅਤੇ ਘਰ ਅਤੇ ਗੁਰਦੁਆਰਾ ਸਾਹਿਬ ਇੱਕ ਅਪਰੋਕਸੀਮੇਟੀ 'ਚ ਨੇ, ਦੈਟ ਦਿਸ ਕੈਨ ਹੈਪਨ। ਬਟ ਕਿਤੇ ਨਾ ਕਿਤੇ ਜਦੋਂ ਉਹ ਛੋਟੇ ਹੋਣਗੇ, ਉਹਨਾਂ ਦੇ ਪੇਰੈਂਟਸ ਨੇ ਕਾਰ 'ਤੇ ਉਹਨਾਂ ਨੂੰ ਪਹਿਲਾਂ ਲੈ ਕੇ ਗਏ ਹੋਣਗੇ, ਤਾਂ ਹੀ ਇਹ ਆਦਤ ਪਈ ਹੋਊਗੀ। ਸੋ ਇਟਸ ਅ ਵੈਰੀ ਗੁੱਡ ਹੈਬਿਟ। ਕੁਛ ਕੁ ਫੈਮਲੀਆਂ ਜਿਹੜੀਆਂ ਇਫ ਨੋਟ ਅੰਮ੍ਰਿਤ ਵੇਲਾ ਆਸਾ ਦੀ ਵਾਰ ਦਾ ਟਾਈਮ, ਉੱਥੇ ਜਿਵੇਂ 7 ਵਜੇ ਜੇ ਹੈਗਾ 6:30, ਸਕੂਲ ਹੋਲੀਡੇ 'ਚ ਦੇ ਡੈਫੀਨੇਟਲੀ ਕਮ ਵਿਦ ਕਿਡਸ, ਕਿ ਵੀ ਆਪਾਂ ਆਪਣੇ ਵਿੱਚੋਂ ਇੱਕ ਚੀਜ਼ ਜਮਾਂ ਹੀ ਡਿਸਅਪੀਅਰ ਹੋ ਰਹੀ ਹੈ, ਉਹ ਹੈ ਵੀ ਸਵੇਰੇ ਬੱਚੇ ਟਾਈਮ ਸਿਰ ਉੱਠਣ। ਜੇ ਚਲੋ ਆਮ ਨੋਟ ਟਾਕਿੰਗ ਅਬਾਊਟ 4 ਵਜੇ 5 ਵਜੇ, ਘੱਟੋ ਘੱਟ 7 ਵਜੇ 8 ਵਜੇ 7 ਵਜੇ ਉੱਠ ਕੇ। ਕੁਛ ਕੁ ਫੈਮਲੀਆਂ ਹੈ ਜਿਨ੍ਹਾਂ ਨੇ ਇਹ ਮੈਨੂੰ ਲੱਗਦਾ ਕਾਫੀ ਸਟਰੋਂਗਲੀ ਰੱਖਿਆ ਹੋਣਾ ਰੂਲ ਘਰ 'ਚ, ਕਿ 7 ਵਜੇ ਤਾਂ ਆਪਾਂ ਉੱਠਣਾ, ਬੱਚੇ ਨੇ ਨਹਾਤੇ ਵੀ ਨਹੀਂ ਕੁਛ ਵੀ ਨਹੀਂ, ਪਰ ਫਿਰ ਵੀ ਉਹ ਗੁਰਦੁਆਰਾ ਸਾਹਿਬ ਆਉਣਾ ਹੀ ਆਉਣਾ, 5 ਮਿੰਟ 10 ਮਿੰਟ ਬਹਿ ਕੇ ਫਿਰ ਜਾਣਾ। ਸਕੂਲ ਹੋਲੀਡੇ 'ਚ ਤਾਂ ਮਤਲਬ ਅੱਧਾ ਪੌਣਾ ਘੰਟਾ ਤਾਂ ਜ਼ਰੂਰ ਬੱਚਿਆਂ ਨੇ ਆ ਕੇ ਬੈਠਣਾ ਨਾ। ਇਟਸ ਐਨ ਅਮੇਜ਼ਿੰਗ ਹੈਬਿਟ ਬੱਚੇ ਦੇ ਵਿੱਚ ਆਲਸ। ਇਹ ਪ੍ਰੈਕਟੀਕਲ ਗੱਲ ਮੈਂ ਤੁਹਾਨੂੰ ਇਹ ਦੇਖੋ ਨਾ, ਵੀ ਟਾਕਿੰਗ ਮੋਰ ਪ੍ਰੈਕਟੀਕਲ, ਵਟ ਥਿੰਗਸ ਵੀ ਕੈਨ ਬਰਿੰਗ ਇਨ, ਲਾਈਕ ਕਿ ਆਪਾਂ ਕਿਹੜੀਆਂ ਕਰ ਸਕਦੇ ਹਾਂ ਨਾ, ਜਦੋਂ ਆਪਾਂ ਨੂੰ ਅਵੇਅਰ ਹੁੰਦੇ ਹਾਂ ਫਿਰ ਆਪਾਂ ਨੂੰ ਪਤਾ ਲੱਗਦਾ। ਸੋ ਸੰਬੜੀ ਇਸ ਡਨ ਦੈਟ। ਇਹ ਸਾਰੀਆਂ ਚੀਜ਼ਾਂ ਲਈ ਆਫ ਕੋਰਸ ਡਿਟਰਮੀਨੇਸ਼ਨ ਤਾਂ ਬਹੁਤਾ ਹੀ ਚਾਹੀਦਾ ਹੈ। ਇੱਕ ਚੀਜ਼
1: ਸ਼ਾਇਦ ਮੈਨੂੰ ਲੱਗਦਾ ਹਾਂਜੀ ਇੱਕ ਚੀਜ਼ ਬੜੀ ਵੱਡੀ ਹੈ ਹਰ ਓਕੇਜ਼ਨ 'ਤੇ ਅਰਦਾਸ ਦੀ ਬੱਚੇ ਨੂੰ ਵੀ ਆਦਤ ਪੈਂਦੀ ਅਤੇ ਆਪ ਵੀ ਆਪਾਂ ਕਰਨਾ ਸਕੂਲੇ ਜਾਣਾ ਨਵਾਂ ਈਅਰ ਸ਼ੁਰੂ ਹੋਇਆ ਆਪਾਂ ਦੇਗ ਬਣਾ ਕੇ ਲੈ ਕੇ ਜਾਣੀ ਵੀ ਆਪਾਂ ਹੁਣ ਤੁਸੀਂ ਚੌਥੀ ਕਲਾਸ 'ਚ ਹੋ ਗਏ ਸਕੂਲ ਲੱਗਣ ਤੋਂ ਪਹਿਲਾਂ ਓਕੇ ਵਿੱਚ ਵੀਕਐਂਡ ਵੀ ਆਰ ਗੋਇੰਗ ਲੈਟਸ ਗੋ ਅਰਲੀ ਮੋਰਨਿੰਗ ਇਟਸ ਐਨ ਅਮੇਜ਼ਿੰਗ ਹੈਬਿਟ ਟੂ ਡਿਵੈਲਪ ਇਨ ਕਿਡਸ ਜੇ ਆਪਾਂ ਨਾ ਕਰਾਂਗੇ ਉਹਨਾਂ ਨੇ ਕਿੱਥੇ ਕਰਨੀ ਹੈ ਦੇ ਵੋਂਟ ਡੂ ਇਟ ਜੇ ਆਪਾਂ ਹੀ ਨਹੀਂ ਕਰਾਂਗੇ ਤਾਂ ਸੋ ਅਰਦਾਸ ਦੀ ਜਿਹੜੀ ਹੈ ਹੈਬਿਟ ਪਾਉਣੀ ਇਟਸ ਅਗੇਨ ਅ ਪ੍ਰੈਕਟੀਕਲ ਥਿੰਗ ਹੈ ਨਾ ਯੂ ਕੈਨ ਡੂ ਇਟ ਈਵਨ ਮਲਟੀਪਲ ਟਾਈਮਸ ਅ ਈਅਰ ਅਲੱਗ ਅਲੱਗ ਓਕੇਜ਼ਨ ਬਣਾ ਕੇ ਯੂ ਕੈਨ ਮੇਕ ਅ ਕੈਲੰਡਰ ਕਿ ਵੀ ਆਪਾਂ ਇਹ ਵਾਲੀਆਂ ਇੰਪੋਰਟੈਂਟ ਈਵੈਂਟਸ ਹੈ ਅਤੇ ਆਪਾਂ ਇਹਨਾਂ 'ਤੇ ਜ਼ਰੂਰ ਅਰਦਾਸ ਕਰਨੀ ਹੈ ਦੇਗ ਬਣਾ ਕੇ ਦੀ ਮੈਂ ਇੱਕ ਹੋਰ ਸਾਡੇ ਫਰੈਂਡ ਹੈਗੇ ਆ ਮੈਂ ਉਹਨਾਂ ਦੀ ਫੈਮਿਲੀ 'ਚ ਦੇਖਿਆ ਉਹਨਾਂ ਨੇ ਗਰਾਜ ਦੇ ਵਿੱਚ ਵੀ ਇੱਕ ਰੇਡੀਓ ਲਾਇਆ ਹੋਇਆ ਸੀ ਜਿੱਥੇ ਹਮੇਸ਼ਾ ਹੀ ਬਾਣੀ ਚੱਲਦੀ ਸੀ ਉਹਨਾਂ ਨੇ ਆਫਕੋਰਸ ਲਿਵਿੰਗ ਏਰੀਆ 'ਚ ਬੜਾ ਕੋਮਨ ਹੈ ਸਾਰੇ ਲਾਉਂਦੇ ਨੇ ਪਰ ਉਹਨਾਂ ਨੇ ਨੀਅਰਲੀ ਹਰ ਥਾਂ 'ਤੇ ਲਾਏ ਹੋਏ ਸੀ ਮੈਨੂੰ ਇਹ ਚੀਜ਼ ਕਾਫੀ ਚੰਗੀ ਲੱਗੀ ਇਫ ਯੂ ਵਾਂਟ ਟੂ ਇੰਪਲੀਮੈਂਟ ਪਰ ਇੱਕ ਚੀਜ਼ ਦਾ ਮੈਂ ਬੜਾ ਫਰਕ ਦੇਖਿਆ ਵੀ ਜੇ ਬੱਚੇ ਜਿਹੜੇ ਹੈ ਜਿੱਥੋਂ ਵੀ ਉਹ ਸੌਂਦੇ ਹੈ ਸੌਣ ਤੋਂ ਪਹਿਲਾਂ ਕੀਰਤਨ ਜਾਂ ਫਿਰ ਸੁਖਮਨੀ ਸਾਹਿਬ ਦਾ ਪਾਠ ਰਿਪੀਟ 'ਤੇ ਉੱਥੇ ਲੱਗਿਆ ਹੀ ਹੋਵੇ ਮਤਲਬ ਉਹ ਬੜਾ ਸਿੰਪਲ ਹੈ ਉਹਨੂੰ ਇੰਪਲੀਮੈਂਟ ਕਰਨਾ ਅਤੇ ਮੈਂ ਦੇਖਿਆ ਵੀ ਉਹਦਾ ਬਹੁਤ ਅਮੇਜ਼ਿੰਗ ਰਿਜ਼ਲਟ ਹੁੰਦੇ ਆ ਉਹ ਛੋਟੀ ਉਮਰ ਤੋਂ ਜ਼ਰੂਰ ਉਹ ਚੀਜ਼ ਤੁਸੀਂ ਮਤਲਬ ਸੌਣ ਤੋਂ ਪਹਿਲਾਂ ਆਪਾਂ ਜ਼ਰੂਰ ਕਰੀਏ ਵੀ ਉਹ ਲੱਗਿਆ ਹੀ ਲੱਗਿਆ ਹੋਵੇ ਕੀਰਤਨ ਜਾਂ ਫਿਰ ਸੁਖਮਨੀ ਸਾਹਿਬ ਜੋ ਵੀ ਬਾਣੀ ਆਪ ਜੀ ਕਰਨਾ ਚਾਹੁੰਦੇ ਆ ਇੱਥੋਂ ਮੈਨੂੰ ਸੋ ਆਪਾਂ ਮਤਲਬ ਕਰੀਬ 6 ਗੱਲਾਂ ਕਰ ਲਈਆਂ ਹੁਣ ਤੱਕ ਹਾਂਜੀ ਗੁਰਬਾਣੀ ਨੂੰ ਪਲੇ ਕਰਨਾ ਭਾਵੇਂ ਗੁਰਬਾਣੀ ਕਈ ਵਾਰੀ ਐਂ ਮਨ 'ਚ ਹੁੰਦਾ ਵੀ ਸੁਣ ਤਾਂ ਰਹੇ ਨਹੀਂ ਆਪਾਂ ਪਰ ਜੇ ਆਪਾਂ ਗੁਰਬਾਣੀ ਨਹੀਂ ਪਲੇ ਕਰਾਂਗੇ ਤਾਂ ਕੁਛ ਹੋਰ ਕਰਨ ਲੱਗ ਜਾਂਗੇ ਸੋ ਕਿਤੇ ਨਾ ਕਿਤੇ ਗੁਰਬਾਣੀ ਪਲੇ ਕਰਨੀ ਸਾਨੂੰ ਜੇ ਅਸੀਂ ਉੱਧਰ ਨਹੀਂ ਧਿਆਨ ਦਿੰਦੇ ਸਾਨੂੰ ਕੁਛ ਹੋਰ ਕਰਨ ਤੋਂ ਤਾਂ ਰੋਕਦੀ ਹੈ ਸੋ ਇਟ ਹੈਲਪਸ ਦੈਟ ਵੇ ਐਂਡ ਇੱਕ ਮੈਂ ਇੱਕ ਜੀ ਜਿਵੇਂ ਜਿਵੇਂ ਜਿਵੇਂ ਆਪਾਂ ਘਰ ਦੇ ਵਿੱਚ ਆਈ ਥਿੰਕ ਹਾਂਜੀ ਚਲੋ ਮੈਂ ਇਹ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਦੇਖੋ ਜਿਹੜਾ ਆਪਾਂ ਮੈਨੂੰ ਐਂ ਲੱਗਦਾ ਮੈਂ ਗਲਤ ਵੀ ਹੋ ਸਕਦਾ ਆਪਾਂ ਜਿਹੜੇ ਕਾਫੀ ਆਪਣਾ ਜਿਹੜਾ ਬੈਕਗਰਾਊਂਡ ਹੈ ਆਪਾਂ ਕਈ ਵਾਰੀ ਸੋਚਦੇ ਹਾਂ ਬੱਚਿਆਂ ਨੂੰ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ ਬੱਚੇ ਇੰਡੀਪੈਂਡੈਂਟ ਹੋਣ ਬੱਚੇ ਆਪਦਾ ਕਰਨ ਇੱਥੋਂ ਦੇ ਸੋਸ਼ਲ ਸਟਾਈਲ ਲਾਈਫ ਸਟਾਈਲ ਨੇ ਇੱਥੋਂ ਦਾ ਸਿਸਟਮ ਨੇ ਇੰਡੀਪੈਂਡੈਂਟ ਤਾਂ ਐਂ ਹੀ ਬਣਾ ਦੇਣਾ ਬਹੁਤ ਜਲਦੀ ਇਹ ਤਾਂ ਕਲਚਰ ਇਸ ਤਰ੍ਹਾਂ ਦਾ ਜਿਹੜਾ ਇੰਡੀਪੈਂਡੈਂਟ ਬਣਾਉਣ ਵਾਲਾ ਹਰ ਦਿਨ ਦੀ ਗੱਲ ਬੱਚੇ ਜਿਹੜੇ ਸੁਣਦੇ ਨੇ ਇਟਸ ਆਲ ਇੰਡੀਪੈਂਡੈਂਟ ਆਈ ਥਿੰਕ ਆਪਾਂ ਇਹ ਦੇਖਣਾ ਕਿ ਆਪਾਂ ਡਿਪੈਂਡੈਂਸੀ ਕਿਵੇਂ ਰੱਖਣੀ ਹੈ ਇਟਸ ਵੈਰੀ ਇੰਪੋਰਟੈਂਟ ਕਿ ਆਪਾਂ ਕੁੱਕ ਕਰਕੇ ਦੇ ਰਹੇ ਹਾਂ ਅਤੇ ਕਦੇ ਉਹ ਆਪਣੇ ਲਈ ਕੁੱਕ ਕਰ ਰਹੇ ਨੇ ਇੱਕ ਤਾਂ ਉਹ ਇਸ ਤਰ੍ਹਾਂ ਦਾ ਪ੍ਰੇਮ ਅਦਰ ਵੇਜ਼ ਆਫ ਕੀਪਿੰਗ ਡਿਪੈਂਡੈਂਸੀਜ਼ ਮਤਲਬ ਹਮੇਸ਼ਾ ਹੀ ਆਪਾਂ ਸਾਰੇ ਇਕੱਠੇ ਸੋਈਏ ਮਤਲਬ ਇੱਕ ਥਾਂ 'ਤੇ ਸੋਈਏ ਕਦੇ ਰੂਮ ਨੂੰ ਡੈਜੀਗਨੇਟ ਨਾ ਕਰੀਏ ਪਲੀਜ਼ ਡੋਂਟ ਪੁੱਟ ਕਿਡਸ ਨੇਮ ਔਨ ਦ ਰੂਮ ਦੈਟ ਦਿਸ ਇਜ਼ ਯੋਰ ਰੂਮ ਇਟਸ ਆਈ ਮੀਨ ਦੈਟਸ ਹਾਊ ਆਈ ਥਿੰਕ ਅਗੇਨ ਇਫ ਯੂਰ ਚਾਈਲਡ ਇਜ਼ ਹੀਅਰ ਐਕਚੁਲੀ ਉਹ ਜਿਹੜੀਆਂ ਮੈਂ ਜਿੰਨੀਆਂ ਵੀ ਗੱਲਾਂ ਦੱਸੀਆਂ ਇਟ ਐਕਚੁਲੀ ਡਜ਼ਨਟ ਮੈਟਰ ਔਰ ਤੁਹਾਡੇ ਵਿੱਚੋਂ ਕਈਆਂ ਨੇ ਸਕਸੈਸਫੁਲੀ ਐਡਾ ਵਧੀਆ ਕਰ ਲਿਆ ਹੋਣਾ ਇਹ ਕੁਛ ਬਿਨਾਂ ਕੀਤੇ ਹੋਇਆ ਵੀ ਐਗਜੈਕਟਲੀ ਯੂ ਨੋ ਮਤਲਬ ਮੈਂ ਵੈਸੇ ਇਟਸ ਮੈਂ ਆਪਦਾ ਇੱਕ ਇਗਜ਼ੈਂਪਲ ਦੇਣਾ ਚਾਹੁੰਦਾ ਅਸੀਂ 5 ਭੈਣ ਭਰਾ ਸੀਗੇ ਮਤਲਬ ਇਕੱਠੇ ਪਰਿਵਾਰ 'ਚ ਵੱਡਾ ਪਰਿਵਾਰ ਜਿਵੇਂ ਅਲੱਗ ਤੋਂ ਤਾਏ ਦੇ ਵੀ ਬੱਚੇ ਸਮਹਾਓ ਮੇਰੇ ਦਿਮਾਗ ਦੇ ਵਿੱਚ ਇਹ ਬਚਪਨ ਤੋਂ ਸੀਗਾ ਅਸੀਂ ਜੋ 10ਵੀਂ ਦੇ ਵਿੱਚ ਮੈਰਿਟ ਲਿਸਟ ਹੁੰਦੀ ਮੈਰਿਟ 'ਚ ਆਉਣਾ Now that is kind of a stuck in my head, right?
0: ਹੁਣ ਜਿਹਨੇ ਇਹ ਸੋਚ ਲਿਆ ਉਹਦੇ ਕੋਲ ਕਿੱਧਰ ਸਮਾਂ ਹੈਗਾ ਹੋਰ ਇੱਧਰ ਉੱਧਰਲੇ ਪਾਸੇ ਧਿਆਨ ਦੇਣ ਦੀ
1: ਇਟ ਡਜ਼ਨਟ ਮੈਟਰ ਵਟ ਕਾਇੰਡ ਆਫ ਇਨਵਾਇਰਮੈਂਟ ਦੈਟ ਚਾਈਲਡ ਇਜ਼ ਇਟ ਡਜ਼ਨਟ ਮੈਟਰ
0: ਉਹਨੇ ਇਹ ਇੰਨੀ ਗੱਲ ਉੱਤੇ ਟੋਪ 'ਤੇ ਪ੍ਰਾਇਰਿਟੀ ਬਣਾ ਲਈ ਆਪਦੇ ਦਿਮਾਗ 'ਚ ਹੂ ਇਜ਼ ਗੋਇੰਗ ਟੂ ਕਿਹਨੇ ਉਹਨੂੰ ਦੱਸਿਆ ਯੂ ਨੋ ਇਟ ਜਸਟ ਹੈਪਨਸ ਅਤੇ ਇਸ ਲਈ ਆਈ ਐਮ ਨੋਟ ਟਾਕਿੰਗ ਅਬਾਊਟ ਸੋ ਸੋਰੀ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਕਿ ਮਿਸਡ ਇਟ ਅਗੇਨ ਹਾਂਜੀ ਹਾਂਜੀ ਡਿਪੈਂਡੈਂਸੀ ਐਂਡ ਡੋਂਟ ਯੈਸ ਮਤਲਬ ਆਪਾਂ ਜਿਹੜਾ ਉਹ ਇਨਡਿਪੈਂਡੈਂਟ ਤਾਂ ਉਹਨਾਂ ਨੇ ਬਣ ਹੀ ਜਾਣਾ ਐਂਡ ਸੋ ਜਿਹੜਾ ਕਾਇੰਡ ਆਫ ਉਹ ਆਪਣੇ ਦੇ ਵਿੱਚ ਆਪਣੇ ਨਾਲ ਉਹਨਾਂ ਦਾ ਇੱਕ ਰਿਲੇਸ਼ਨਸ਼ਿਪ ਇਸੇ ਤਰ੍ਹਾਂ ਸਟਰੋਂਗ ਹੋਣਾ ਇਕੱਠਿਆਂ ਬਹੁਤਾ ਜ਼ਿਆਦਾ ਸਮਾਂ ਇਕੱਠਿਆਂ ਪੈ ਕੇ ਬਹਿ ਕੇ ਅਤੇ ਟਾਈਮ ਮਤਲਬ ਆਈ ਸਪੈਂਡ ਕਰਕੇ ਉਹਦੇ ਵਿੱਚ ਤੁਸੀਂ ਫਿਰ ਰਲ ਕੇ ਰਾਤ ਨੂੰ ਕਈ ਵਾਰੀ ਟਾਈਮ ਚੰਗਾ ਮਿਲ ਜਾਂਦਾ ਬੱਚੇ ਨਾਲ ਸਪੈਂਡ ਕਰਨ ਦਾ ਯੂ ਨੋ ਦੇ ਕੈਨ ਟੈਲ ਯੂ ਉਹਨਾਂ ਦਾ ਦਿਨ ਕਿੱਦਾਂ ਦਾ ਹੋਇਆ ਥੋੜ੍ਹੇ ਥੋੜ੍ਹੇ ਵੱਡੇ ਜਦੋਂ ਹੁੰਦੇ ਚਲੇ ਜਾਂਦੇ ਨੇ ਦੇ ਕੈਨ ਟੈਲ ਯੂ ਸਮ ਸਪੈਸ਼ਲ ਥਿੰਗਸ ਜਿਹੜੀਆਂ ਉਹਨਾਂ ਨੇ ਆਮ ਨਹੀਂ ਦੱਸਣੀਆਂ ਕਿਉਂਕਿ ਉਦੋਂ ਮਾਇੰਡ ਥੋੜ੍ਹਾ ਕੁਆਈਟ ਹੋ ਜਾਂਦਾ ਅਤੇ ਇਸ ਤਰ੍ਹਾਂ ਵੀ ਫਿਰ ਆਈ ਥਿੰਕ 5 ਕੁ ਮਿੰਟ ਹੋਰ ਰਹਿ ਗਏ ਇੱਕ ਬਹੁਤ ਇੰਪੋਰਟੈਂਟ ਗੱਲ ਤੁਹਾਨੂੰ ਹੋਰ ਇਟਸ ਅ ਬਿਟ ਕੰਟਰੋਵਰਸ਼ੀਅਲ ਪਰ ਮੈਂ ਕਹਿਣਾ ਚਾਹੁੰਦਾ ਇੱਕ ਬੱਚੇ ਦੀ ਸੰਗਤ ਕਰਕੇ ਨਾ ਮਤਲਬ ਸਿਰਫ 2-3 ਦਿਨਾਂ 'ਚ ਹੀ ਬੱਚੇ ਦਾ ਸੁਭਾਅ ਬਦਲ ਜਾਂਦਾ ਬਹੁਤ ਜਲਦੀ ਸੋ ਪਲੀਜ਼ ਮੇਕ ਦੋਜ਼ ਕਈ ਵਾਰੀ ਆਪਦੀ ਫੈਮਿਲੀ ਫਰੈਂਡਸ ਦੇ ਵਿੱਚ ਉਹ ਜਿਹੇ ਜਣੇ ਹੁੰਦੇ ਆ ਜਿੱਥੇ ਬੱਚੇ ਨਹੀਂ ਸਹੀ ਹੁੰਦੇ ਹੈ ਨਾ ਆਪਣਾ ਦਿਲ ਤਾਂ ਕਰਦਾ ਆਪਾਂ ਨੂੰ ਉਹਨਾਂ ਨੂੰ ਵੀ ਅਪਲਿਫਟ ਕਰੀਏ ਨਾਲ ਪਰ ਉਨੀ ਜੇ ਆਪਣੇ ਵਿੱਚ ਸ਼ਮਤਾ ਨਾ ਹੋਵੇ ਤਾਂ ਮੈਂ ਕਹੂੰਗਾ ਕਿ ਟਰਾਈ ਟੂ ਮੇਕ ਅ ਡਿਸਟੈਂਸ ਬੀ ਕੇਅਰਫੁਲ ਅਬਾਊਟ ਇਟ ਰਾਈਟ ਜੇ ਆਪਣੇ 'ਚ ਕਪੈਸਿਟੀ ਨਹੀਂ ਕੈਪੇਬਿਲਿਟੀ ਨਹੀਂ ਗੀ ਅਤੇ ਜੇ ਆਪਾਂ ਨੂੰ ਲੱਗਦਾ ਕਿ ਯੂ ਨੋ ਵੀ ਦੇ ਆਰ ਕਲੋਜ਼ੈਸਟ ਫਰੈਂਡ ਆਪਾਂ ਉੱਥੇ ਟਾਈਮ ਬਹੁਤ ਸਪੈਂਡ ਕਰਦੇ ਹਾਂ ਪਰ ਉਹਨਾਂ ਦੇ ਬੱਚਿਆਂ ਦਾ ਕੋਈ ਸਿਸਟਮ ਹੈ ਨਹੀਂ ਹੈ ਨਾ ਦੇ ਔਨ ਅ ਡਿਫਰੈਂਟ ਟਰੈਕ ਉਹ ਦੋਸਤੀ ਤੁਹਾਨੂੰ ਤੋੜਨੀ ਪੈਣੀ ਐਂਡ ਬ੍ਰੇਕ ਇਟ ਐਜ਼ ਕੁਇਕਲੀ ਐਜ਼ ਯੂ ਕੈਨ ਉਹ ਤੁਹਾਨੂੰ ਇੰਟਰੈਕਸ਼ਨ ਮਤਲਬ ਤੋੜਨਾ ਪੈਣਾ ਇਟਸ ਅਨ ਹਾਰਡ ਥਿੰਗ ਸਮਟਾਈਮਸ ਅਤੇ ਫਾਈਂਡ ਦਾ ਫੈਮਲੀਜ਼ ਦੈਟ ਯੂ ਬਿਲੀਵ ਕਿ ਜਿਨ੍ਹਾਂ ਦੇ ਬਾਰ ਸਟੈਂਡਰਡਸ ਤੁਹਾਡੇ ਤੋਂ ਹਾਈ ਨੇ ਨਾਲੇ ਤਾਂ ਹੋਮੈਂ ਜਿਹੜੀ ਹੈ ਉਹਨੂੰ ਚੰਗੀ ਆਪਣੇ 7 ਵੱਜਦੀ ਹੈ ਕਿਉਂਕਿ ਯੂ ਆਰ ਨੋਟ ਦਾ ਵਨ ਹੂ ਇਜ਼ ਗੋਇੰਗ ਟੂ ਦੈਨ ਡੋਮੀਨੇਟ ਐਵਰੀਵੇਅਰ ਯੂ ਆਰ ਨੋਟ ਦਾ ਵਨ ਹੂ ਇਜ਼ ਗੋਨ ਲੀਡ ਦਾ ਕਨਵਰਸੇਸ਼ਨਸ ਪ੍ਰੋਬੇਬਲੀ ਦੈਮ ਦੈਟਸ ਓਕੇ ਤਾਂ ਇਸ ਤਰ੍ਹਾਂ ਅਤੇ ਉਹਦੇ ਵਿੱਚ ਇੱਕ ਗੱਲ ਤੁਹਾਨੂੰ ਆਪਾਂ ਜਾਣੀ ਵੀ ਕਦੇ ਵੀ ਬਿਕੋਜ਼ ਯੂ ਵੁੱਡ ਨੈਵਰ ਨੋ ਤੁਸੀਂ ਆਪਦੇ ਘਰ ਦਾ ਇਨਵਾਇਰਮੈਂਟ ਤਾਂ ਕੰਟਰੋਲ ਕਰ ਸਕਦੇ ਹਾਂ ਸੋ ਹਮੇਸ਼ਾ ਅਵੋਇਡ ਕਰਨਾ ਕਿ ਵੀ ਆਪਾਂ ਮਤਲਬ ਜਿਹੜਾ ਓਵਰਨਾਈਟ ਬੱਚੇ ਸਟੇ ਕਰਦੇ ਆ ਦੈਟਸ ਅਨਲੈਸ ਕਿ ਉੱਥੇ ਕੀਰਤਨ ਹੋ ਰਿਹਾ ਕੋਈ ਬੱਚੇ ਮਤਲਬ ਰਲ ਕੇ ਕੁਛ ਇਹ ਕਰ ਰਿਹਾ ਅਤੇ ਕੋਈ ਹੈ else it's something that you should make a rule ki bhai nahi ye apne ghar se allowed hi nahi no overnight stay okay I think main aap bahut sara kuch bol gaya bahut sari cheezein ichon meriyan hundiyan vi nahi honiyan par I think experience share karna is zaruri ya fir jo ਮੇਰਾ ਵੀ ਸਤਿਗੁਰੂ ਜਾਣਦੇ ਨੇ ਮੈਂ ਇਹਨਾਂ 'ਚੋਂ ਕਿੰਨਿਆਂ 'ਤੇ ਪਹਿਰਾ ਦੇ ਪਾਉਣਾ
1: पर आप जी के सामने ये समागमां दे राही ये फॉरम होने बहुत जरूरी ने। बच्चों का कैंप ला लिया, बच्चों ने चलिया जाना, बच्चों ने एबसॉर्ब कर लिया जिन्ना, पर आप ही हैं जिन्ना ने उन्हूं उदी कंटिन्यूटी देनी। अपने भाई अमरीक सिंह होर ने जो पहली बारी आई सैशन, मैं उन्होंने कहा यार आप मतलब बच्चों नाल गलबात करने वाले हैं तो आई एम नॉट रियली इन टू दिस, बट आई स्टार्टड रियलाइजिंग दैट इट इज़ वेरी इंपॉर्टेंट। वो मैं आई समझा रहे सी, वो मैं फिर बाद होर थॉटफुल होया तो मैं महसूस होया कि यस द फैमिलीज नीड्स टू बी टुगैदर, तो आप मतलब रल के तो कन्वरसेशन होनी बहुत जरूरी है। सो हाँ जी यो बस देर आर फ्यू अदर थिंग्स मे बी, पर फिलहाल मैं इतें ही पॉज लैंना, पर इनफ है आप जे हाई लैवल जड़ा है इन्ना क ये कई सारिया गल् शायद प्रैक्टिकल ने। आई रियली वॉन्टड टू ब्रिंग प्रैक्टिकलिटी इन टू द कन्वरसेशन रादर जस्ट मतलब यदा बेनीफिट है नुकसान है, समथिंग दैट वी कैन टेक अवे एंड स्ट्रेट अवे आप मतलब इंप्लीमेंट कर सकी। एक्चुअली मैं तो जसप्रीत सिंह भाई साहब ने सोचा कि वी आर ट्राइंग टू प्रिपेयर सम काइंड ऑफ चैकलिस्ट कि जिन्हों असी शेयर कर सकी, इट्स ईजी टू रिमेंबर, तो वी कैन गो थ्रू थिंग्स, फिर तो याद आ जाती है भी आह वाली आह वाली आह वाली। हाँ मैं हमने दसद्या तो भी मैं भुल गया कई चीज़ें तो, सो वी विल वर्क ऑन इट। आप एक पेरेंट्स का ग्रुप बनाया व्हाट्सएप पर, एंड वी विल स्टार्ट शेयरिंग दीज थिंग्स उत्थे, ता जो एक डॉक्यूमेंटेड चीज़ होवे ता इट्स अ बिट ईजीअर। आई थिंक जे तुहाडे विचों कोई होर आपदी आपदे कोई एक्सपीरियंस शेयर करना चाहुंदा होवे जी तो कुछ असी सीख सकीए आप सारे मतलब, तो ओपन फॉर एवरी वन। हाँ जी भैन जी आओ, सॉरी मेरा पैर सौ गया।
2: वाहेगुरु जी का खालसा वाहेगुरु जी की फतेह। मेरा एक्सपीरियंस ये जी जिदा रीडिंग दा दस्या, मेरा बेटा बाबा बंदा सिंह बहादुर दी बुक इंग्लिश विच रीड कीती सी उन्हें, ते पहला उहदे केस कतल सी ते हुण उह दमाला सजांदा पूरा गुरसिख बन गया। और एवरी सिंगल डे जदों उन्हें पढ़नी शुरू कीती इन्ना इमोशनल हो गया सी इस स्टोरी नाल कि तुसीं बिलीव नहीं कर सकते कि 10 दिन उन्हें मैनू कंटिन्यू सवाल कीते आ कि उन्हों का बेटा डाई हो गया उन्हों के सामने, ममा उन्हों का सन इदा हो गया सी। इस चीज़ का उन्हें इन्ना ज़्यादा बिलीव किया कि उन्हें केस रख ले, ये ट्रू स्टोरी है। रीडिंग नाल बहुत इफेक्ट पैंदा है, मैं बिलीव करती हूँ इस चीज़ में। थैंक यू वाहेगुरू खालसा वाहेगुरू जी। और वो बुक हजे भी जिते गुटका साहब जिते महाराजा से मत्था टेकते अरदास करते, बुक मैं हजे भी संभाल के रखी है क्योंकि उस बुक ने मेरे मेरे घर गुरसिखी का बूटा लाया। तो और दूसरी गल जी वीर जी ने कही है कि प्रैगनेंसी जो आप नाम जपते हैं, मैं गुरसिखती नहीं हैगी, मैं अमृत नहीं छकिया, तुम बिलीव नहीं करोगे मेरे इन्ने हेयर कट से, पर मैं मेरी प्रैगनेंसी 9 मंथ मैनू नहीं पता कि महाराज का की करिश्मा से, मैं एवरी सिंगल डे लो दे अगे सेवा करती सी, ते परमात्मा वालों जो मैं लाइफ कदी नहीं किया सवेरे नितनेम रहरा साहब 9 महीने इन्ना ज़्यादा पाठ किया कि जो मेरा वड्डा बेटा है वह हुण 13 साल का है, ते उन्हें 2 साल बाद अपने मूँह तो क्या वो हेयर कट सी कि मम्मा मैं सिख सज्जना जे मैं सिख बाल केस रखना तो तुहानू कोई प्रॉब्लम तो नहीं। मैं क्या नहीं पुत्र जी, तो मैनू सारे हूँ जो मेरे फ्रेंड सर्कल चो यही कहते हैं कि जो आप प्रैगनेंसी सेवा करते हैं नाम जपते हैं वह असर होंगे। सो महाराज ने शायद मैनू ये गॉड गिफ्ट मिले, तो वह 9 महीने की जो सेवा सी मेरे बेटे ने केस भी रखे, तो उन्हें उन्होंने मैं टाइम दिता, उन्हें कहा मैं अमृत छकना है, पर मैं वो प्रीख्या ली कि जब तक तू प्रीख्या चो पास नहीं होएगा मैं तेनों अलाउ नहीं करा कि तू अमृत छके, तो उन्हें नितनेम अपना पूरा सारा कुछ संभाल की, तो हूँ उन्हें अमृत छक लिया और अमृत भी उन्हें केसगढ़ साहब जाके विसाखी वाले दिन छकया। तो मैं बड़ा माण है कि महाराज ने मैनू गुरसिख बच्चे बख्शे ने, मेरे दोनों बेटे गुरसिख बन गए ने, मैं बहुत खुश हाँ। वाहे खालसा वाहेगुरू जी की फतेह।
1: ਬਹੁਤ ਵਧੀਆ ਹਾਂਜੀ ਭਾਈ ਸਾਹਿਬ
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਜੋ ਭਾਈ ਸਾਹਿਬ ਜੀ ਹੁਣੀ ਬਚਨ ਕਰ ਰਹੇ ਸੀ ਕਿ ਤੁਸੀਂ ਗੁਰਬਾਣੀ ਜਾਂ ਕੀਰਤਨ ਜਿਹੜਾ ਆ ਉਹ ਲਗਾ ਕੇ ਰੱਖੋ ਜਦੋਂ ਬੱਚੇ ਰਾਤ ਨੂੰ ਸੌਣ ਲੱਗਦੇ ਆ ਹਾਂਜੀ ਅਸੀਂ ਬਾਬਾ ਆਨੰਦ ਸਿੰਘ ਜੀ ਜਿਹੜੇ ਨਾਨਕ ਸਰਕਲੇਰਾਂ ਵਾਲੇ ਆ ਉਹਨਾਂ ਦਾ ਬਚਨ ਸੁਣਿਆ ਸੀ ਉਹ ਕਹਿੰਦੇ ਸੀ ਕਿ ਜਦੋਂ ਤੁਹਾਡੇ ਘਰ ਜਦੋਂ ਬੱਚਾ ਬੌਰਨ ਹੁੰਦਾ ਨਾ ਡੇ ਵਨ ਤੋਂ ਲੈ ਕੇ ਅਤੇ ਇੱਕ ਸਾਲ ਤੱਕ ਤੁਸੀਂ ਬੱਚੇ ਨੂੰ ਇੱਕ ਸੁਖਮਨੀ ਸਾਹਿਬ ਆਪਣੀ ਗੋਦੀ 'ਚ ਪਾ ਕੇ ਚਾਹੇ ਦਾਦੀ ਚਾਹੇ ਮਾਤਾ ਚਾਹੇ ਪਿਤਾ ਇੱਕ ਸੁਖਮਨੀ ਸਾਹਿਬ ਰੋਜ਼ ਸੁਣਾਓ ਅਤੇ ਉਹਨਾਂ ਦਾ ਬਚਨ ਸੀ ਕਿ ਜੇ ਤੁਸੀਂ ਇੱਕ ਸਾਲ ਇੱਦਾਂ ਕਰ ਲਓਗੇ ਨਾ ਤੇ ਉਹ ਬੱਚਾ ਵੱਡੇ ਹੋ ਕੇ ਕਦੇ ਵੀ ਗੁਰਮਤ ਤੋਂ ਬਾਹਰ ਨਹੀਂ ਜਾ ਸਕਦਾ ਸਤਿ ਸ੍ਰੀ ਹਾਂਜੀ ਫਿਰ ਅਸੀਂ ਕੀਤਾ ਕਿਉਂਕਿ ਅਸੀਂ ਕਿਉਂਕਿ ਸਾਡੇ ਘਰ ਬੱਚੇ ਜਿਹੜੇ ਆ ਉਹ ਨਾਲੋ ਨਾਲ ਹੀ 2 ਸਾਲ ਦੇ ਗੈਪ 'ਚ ਹੋ ਗਏ ਅਤੇ ਫਿਰ ਉਹਨਾਂ ਦੀ ਮਾਤਾ ਨੂੰ ਟਾਈਮ ਘੱਟ ਮਿਲਦਾ ਸੀ ਅਸੀਂ ਕੀ ਕੀਤਾ ਅਸੀਂ ਰਾਤ ਨੂੰ ਜਦੋਂ ਸੌਣ ਲੱਗਦੇ ਸੀ ਅਸੀਂ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਉਹ ਲੂਪ 'ਤੇ ਲਾ ਦਿੰਦੇ ਸੀ ਅਤੇ ਚਾਹੇ ਬੱਚਾ ਸੁੱਤਾ ਆ ਚਾਹੇ ਬੱਚਾ ਜਾਗਦਾ ਆ ਚਾਹੇ ਕਿਉਂਕਿ ਇੱਕ ਦਿਨ ਦੇ ਬੱਚੇ ਨੂੰ ਕੀ ਹੋਸ਼ ਹੋਣੀ ਹੈ ਨਾ ਅਤੇ ਉਹ ਅਸੀਂ ਹੁਣ ਸਾਡੇ ਬੱਚੇ 12 ਸਾਲ ਦੇ ਮੇਰੀ ਵੱਡੀ ਬੇਟੀ ਹੋ ਗਈ ਹੈ ਅਸੀਂ ਉਹਨਾਂ ਨੂੰ ਵੀ ਫਾਇਦਾ ਹੋ ਰਿਹਾ ਇਸ ਚੀਜ਼ ਦਾ ਸਾਨੂੰ ਵੀ ਫਾਇਦਾ ਹੋ ਰਿਹਾ ਅਸੀਂ ਕੰਟੀਨਿਊਸਲੀ ਪੂਰੀ ਰਾਤ ਜਦੋਂ ਤੱਕ ਅੰਮ੍ਰਿਤ ਵੇਲਾ ਨਹੀਂ ਹੋ ਜਾਂਦਾ ਉਹ ਸੁਖਮਨੀ ਸਾਹਿਬ ਦਾ ਜਾਪ ਜਿਹੜਾ ਕੰਟੀਨਿਊ ਰਾਤ ਚੱਲਦਾ ਰਹਿੰਦਾ ਅਤੇ ਉਹਦਾ ਕਿਉਂਕਿ ਸਾਡਾ ਸਰੀਰ ਸੌਂਦਾ ਨਾ ਅੰਦਰ ਦਾ ਜਿਹੜਾ ਆਤਮਾ ਹੈ ਉਹ ਥੋੜ੍ਹੀ ਸੌ ਜਾਂਦਾ ਹੈ ਨਾ ਗੁਰਬਾਣੀ ਦਾ ਅਸਰ ਤਾਂ ਕੰਨਾਂ ਤੱਕ ਹੋ ਜਾਂਦਾ ਹੈ ਅਤੇ ਸਾਡੇ ਅੰਦਰ ਦੀ ਜਿਹੜੀ ਸੁੱਤੇ ਦੀ ਜਿਹੜੀ ਆ ਮਨ ਹੈ ਉਹਦੇ 'ਤੇ ਕਿਉਂ ਨਹੀਂ ਹੋਏਗਾ ਅਤੇ ਇਹ ਇੱਕ ਪ੍ਰੈਕਟੀਕਲ ਜੀ ਥਿੰਗ ਸੀ ਕਿਉਂਕਿ ਮਹਾਂਪੁਰਸ਼ਾਂ ਦੇ ਬਚਨ ਹੈ ਕਿਉਂਕਿ 7 ਪੁਰਸ਼ਾਂ ਦੇ ਬਚਨ ਕਦੀ ਅਜਾਏ ਨਹੀਂ ਜਾਂਦੇ ਅਤੇ ਅਸੀਂ ਸ਼ੇਅਰ ਕਰਨਾ ਚਾਹੁੰਦੇ ਸੀ ਬਸ ਇੰਨੀ ਕੁ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਬਹੁਤ ਧੰਨਵਾਦ ਭਾਈ ਸਾਹਿਬ ਕੁਛ ਹੋਰ ਹੈ ਮਾਪਿਆਂ 'ਚੋਂ ਹਾਂਜੀ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰ ਰਹੀ ਸੀ ਜਿਹੜੇ ਵੀਰ ਜੀ ਕਹਿ ਰਹੇ ਸੀ ਕਿ ਅਰਦਾਸ ਤੁਸੀਂ ਕਿਵੇਂ ਸਿਖਾ ਸਕਦੇ ਹੋ ਮੈਂ ਮੇਰੇ ਬੇਟੇ ਨਾਲ ਮੇਰਾ ਐਕਸਪੀਰੀਅੰਸ ਸੀ ਜਦੋਂ ਬੱਚੇ ਛੋਟੇ ਹੁੰਦੇ ਨੇ ਐਟ ਦੀ ਏਜ ਆਫ 10 ਤੁਹਾਡੇ ਕੋਲ ਬਹੁਤ ਓਪਰਚੁਨਿਟੀ ਹੈ ਤੁਸੀਂ ਉਹਨਾਂ ਨੂੰ ਕੁਛ ਵੀ ਮਾਡਲ ਕਰਕੇ ਸਿਖਾ ਸਕਦੇ ਹੋ ਵੀ ਤੁਸੀਂ ਨਿਤਨੇਮ ਤੋਂ ਬਾਅਦ ਖੁਦ ਜਦੋਂ ਅਰਦਾਸ ਕਰਦੇ ਹੋ ਤੁਸੀਂ ਬੱਚੇ ਨੂੰ ਕਹੋ ਜਦੋਂ ਖੇਡ ਵੀ ਰਿਹਾ ਹੁੰਦਾ ਕਿ ਮੇਰੇ ਨਾਲ ਜੁਆਇਨ ਕਰ ਜਾ ਤੁਸੀਂ ਅਰਦਾਸ ਕਰਦੇ ਹੋ ਬੱਚਾ ਤੁਹਾਡੇ ਨਾਲ ਖੜੇਗਾ ਮੇਰੇ ਬੇਟੇ ਨਾਲ ਇਸ ਤਰ੍ਹਾਂ ਦਾ ਐਕਸਪੀਰੀਅੰਸ ਹੋਇਆ ਜਦੋਂ 10 ਸਾਲ ਦਾ ਹੋ ਗਿਆ ਉਹ ਇੱਕ ਦਰਬਾਰ ਹਾਲ ਦੇ ਵਿੱਚ ਅਰਦਾਸ ਇੰਡੀਪੈਂਡੈਂਟਲੀ ਕਰ ਸਕਦਾ ਸੀ ਸਿਰਫ ਮੈਂ ਇਸ ਤਰ੍ਹਾਂ ਹੀ ਉਹਦੇ ਨਾਲ ਪ੍ਰੈਕਟਿਸ ਕੀਤਾ ਸੋ 10 ਸਾਲਾਂ ਤੱਕ ਤੁਸੀਂ ਬੱਚੇ ਨੂੰ ਮੈਕਸੀਮਮ ਜੋ ਕੁਛ ਵੀ ਮਾਡਲ ਕਰ ਸਕਦੇ ਹੋ ਬਾਕੀ ਤੁਹਾਡਾ ਆਪਣਾ ਬਿਹੇਵੀਅਰ ਹੈ ਜੋ ਤੁਸੀਂ ਸ਼ੋਪਿੰਗ ਜਾਂਦੇ ਹੋ ਤੁਸੀਂ ਕਿਤੇ ਵੀ ਜਾਂਦੇ ਹੋ ਤੁਸੀਂ ਜੋ ਵੀ ਕਨਵਰਸੇਸ਼ਨ ਜੀ ਉਹਨਾਂ ਨੂੰ ਮੀਨਿੰਗਫੁੱਲ ਕਰੋ ਕੋਈ ਵੀ ਬੱਚਾ ਪੁੱਛਦਾ ਉਹਨੂੰ ਸਨੱਬ ਨਾ ਕਰ ਦਿਉ ਤੁਸੀਂ ਉਹਨੂੰ ਐਕਸਪਲੇਨ ਕਰੋ ਮੰਮੀ ਇਹ ਕੌਣ ਨੇ ਰਸਤੇ 'ਚ ਤੁਹਾਨੂੰ ਕੋਈ ਮਿਲਦਾ ਗੁਰਸਿੱਖ ਮਿਲਦਾ ਤੁਸੀਂ ਫਤਿਹ ਬੁਲਾਓ ਬੱਚੇ ਨੇ ਉੱਥੋਂ ਮਾਡਲ ਕਰ ਲੈਣਾ ਕਿ ਜਦੋਂ ਵੀ ਉਹ ਵੱਡਾ ਹੋ ਕੇ ਕਿਸੇ ਗੁਰਸਿੱਖ ਨੂੰ ਮਿਲੇਗਾ ਮੰਮੀ ਐਂ ਕਰਦੇ ਸੀ ਉਹਨੇ ਜ਼ਰੂਰ ਫਤਿਹ ਬੁਲਾਉਣੀ ਬੁਲਾਉਣੀ ਹੈ ਤੁਸੀਂ ਇਹ ਨਾ ਕਹੋ ਕਿ ਮੈਂ ਇਸ ਚੁੱਪ ਕਰਕੇ ਲੰਘ ਜਾਂ ਤਾਂ ਬੱਚਾ ਵੀ ਇਸ ਤਰ੍ਹਾਂ ਹੀ ਮਹਿਸੂਸ ਕਰੇਗਾ ਜਿਵੇਂ ਤੁਸੀਂ ਡਰਾਈਵਿੰਗ ਦੇ ਵਿੱਚ ਵੀ ਤੁਸੀਂ ਜਾਂਦੇ ਹੋ ਕਿਤੇ ਗਲਤ ਪਾਰਕ ਕਰਤਾ ਕਿਸੇ ਗੋਰੇ ਨੂੰ ਵੀ ਜੇ ਤੁਸੀਂ ਕੁਛ ਕਹਿ ਰਹੇ ਹੋ ਬੱਚੇ ਨੇ ਉਸ ਟਾਈਮ ਤੁਹਾਨੂੰ ਅਬਜ਼ਰਵ ਕਰ ਲੈਣਾ ਉਹ ਇੱਕ ਸਪੰਜ ਹੈ ਕਿ ਉਹ ਤੁਹਾਡਾ ਬਿਹੇਵੀਅਰ ਜਿਹੜਾ ਮਾਡਲ ਹੈ 10 ਸਾਲਾਂ ਤੱਕ ਤੁਸੀਂ ਵੀ ਉਹਨੂੰ ਪੋਜ਼ਿਟਿਵ ਬੋਡੀ ਬਿਹੇਵੀਅਰ ਮਾਡਲ ਕਰੋ ਉਹ ਬੱਚੇ ਨੇ ਜਿਹੜੇ ਸਪੰਜ ਦੀ ਤਰ੍ਹਾਂ ਸਾਰਾ ਕੁਛ ਪੀਂਦੇ ਜਾਂਦੇ ਨੇ ਈਵਨ ਹਸਬੈਂਡ ਵਾਈਫ ਨੇ ਜਿਹੜੇ ਤੁਸੀਂ ਹਸਬੈਂਡ ਜਿਹੜੇ ਆਪਣੀ ਵਾਈਫ ਨਾਲ ਕਿਵੇਂ ਟ੍ਰੀਟ ਕਰਦੇ ਨੇ ਵਰਕ ਤੋਂ ਆ ਕੇ ਉਹਨੂੰ ਕਿਵੇਂ ਬੁਲਾਉਂਦੇ ਨੇ ਬੱਚਾ ਸਾਰਾ ਕੁਛ ਦੇਖਦਾ ਰਿਹਾ ਈਵਨ ਮਦਰ ਵੀ ਪਾਪਾ ਦੇ ਨਾਲ ਕਿਵੇਂ ਟ੍ਰੀਟ ਕਰਦੀ ਹੈ ਉਹਨਾਂ ਨੂੰ ਕਿਵੇਂ ਜਵਾਬ ਦਿੰਦੇ ਨੇ ਤੁਸੀਂ ਸ਼ੋਪਿੰਗ ਦੇ ਵਿੱਚ ਆਪਸ ਦੇ ਵਿੱਚ ਕਿਵੇਂ ਗੱਲਾਂ ਕਰਦੇ ਹੋ ਉਹ ਸਾਰਾ ਕੁਛ ਤੁਹਾਨੂੰ ਦੇਖਦੇ ਰਹਿੰਦੇ ਨੇ ਸੋ ਵੱਡੇ ਹੋ ਕੇ ਉਹ ਸਾਰਾ ਕੁਛ ਤੁਹਾਡਾ ਹੀ ਤੁਹਾਡੇ ਸਾਹਮਣੇ ਆਉਂਦਾ ਉਹ ਤੁਹਾਨੂੰ ਹੀ ਦੇਖ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਧੰਨਵਾਦ ਭੈਣ ਜੀ ਬਹੁਤ ਵਧੀਆ ਹੈ ਆਪਾਂ ਸਾਰਿਆਂ ਨੇ ਬਿਹੇਵੀਅਰ ਤਾਂ ਮਾਡਲ ਬਸ ਇਹੀ ਹੈ ਵੀ ਉਹਨੂੰ ਥੋੜ੍ਹਾ ਜਿਹਾ ਕਿਉਂਕਿ ਇਟ ਇਜ਼ ਨੋਟ ਈਜ਼ੀ ਟੂ ਚੇਂਜ ਤਾਂ ਥੋੜ੍ਹਾ ਜਿਹਾ ਇਸ ਲਈ ਉਹ ਪ੍ਰੈਕਟੀਕਲੀ ਕਿੱਦਾਂ ਕਿੱਦਾਂ ਹੋ ਜਾਵੇ ਕਈ ਵਾਰ ਮੇਰਾ ਇਹ ਮਨ ਹੁੰਦਾ ਵੀ ਉਹਨੂੰ ਮੈਂ ਇੱਕ ਸਿੰਪਲ ਫੋਰਮ ਦੇ ਵਿੱਚ ਪਰ ਜਿਹੜੀ ਗੱਲ ਆਖੀ ਗੱਲ ਤਾਂ ਉਹੀ ਹੈ ਵੱਡੀ ਆਪਦੇ ਆਪ ਨੂੰ ਆਪਾਂ ਜੇ ਸੈਟਲ ਕਰ ਲਈਏ ਤਾਂ ਉਹ ਆਪੇ ਹੀ ਹੋ ਜਾਣਾ ਵੇਖਾ ਵੇਖੀ। ਮੈਂ ਨਾ ਐਕਚੁਲੀ ਤੁਸੀਂ ਗੱਲ ਆਖੀ ਭੈਣ ਜੀ ਅਤੇ ਮੈਨੂੰ ਚੇਤੇ ਆਇਆ ਆਪਾਂ ਕੋਸ਼ਿਸ਼ ਕਰੀਏ ਲੈਟ ਦ ਚਾਈਲਡ ਲੀਡ। ਜਦੋਂ ਇਹਨਾਂ ਨੇ ਅਰਦਾਸ ਦੀ ਗੱਲ ਸੋਚੀ ਮੈਂ ਮਹਿਸੂਸ ਕੀਤਾ ਵੀ ਮੈਂ ਵੀ ਜਦੋਂ ਕਦੀ ਮੈਂ ਬਹੁਤ ਵਾਰੀ ਐਂ ਕਹਿੰਦਾ ਚੱਲ ਤੂੰ ਤੂੰ ਲੀਡ ਕਰ ਫੈਮਿਲੀ 'ਚ ਅਸੀਂ ਜਦੋਂ ਬੈਠੇ ਹੁੰਦੇ ਹਾਂ ਗੁਰਬਾਣੀ ਪੜ੍ਹਨੀ ਹੈ ਤੁਸੀਂ ਅੱਗੇ ਪੜ੍ਹੋ ਅਸੀਂ ਸਾਰੇ ਪਿੱਛੇ ਤੁਸੀਂ ਅਰਦਾਸ ਕਰ ਲਓ ਅਸੀਂ ਪਿੱਛੇ ਲੈਟ ਦੈਮ ਲੀਡ। ਉਹਨਾਂ ਨੂੰ ਲੱਗੇ ਕਿ ਆਈ ਐਮ ਲੀਡਿੰਗ ਇਹਨੂੰ ਇਨ ਟੂ ਨੋਟ ਈਵਨ ਜਸਟ ਦੈਟ ਕਿ ਕੋਈ ਹੋਰ ਵੀ ਜਿਹੜੀ ਕੋਈ ਗਰੁੱਪ ਐਕਟੀਵਿਟੀ ਹੁੰਦੀ ਹੈ ਉਹਦੇ ਨਾਲ ਬੜਾ ਫਰਕ ਪੈਂਦਾ ਲੀਡ ਕਰਨ ਦੇਣਾ। ਸੋਰੀ ਮੇਰੀ ਉਹ ਗੱਲ ਜਿਹੜੀ ਹੁਣ ਮੈਨੂੰ ਚੇਤੇ ਆ ਗਈ ਰੂਮਸ ਨੂੰ ਡੈਜ਼ੀਗਨੇਟ ਕਰਨਾ ਇਜ਼ ਐਕਚੁਲੀ ਅਗੇਨ ਬਈ ਉਹ ਮੈਂ ਉਹਦੇ 'ਤੇ ਖਿਲਾਫ ਹੈ ਕਿ ਆਪਾਂ ਜੇ ਜਿੰਨਾ ਜ਼ਿਆਦਾ ਹੋ ਸਕਦਾ ਕਿਉਂਕਿ ਅਸੀਂ ਆਪਣਾ ਟਾਈਮ ਯਾਦ ਕਰੀਏ ਸੋ ਵੀ ਯੂਜ਼ ਟੂ ਸਿੱਟ ਇਨਸਾਈਡ ਦਾ ਹਾਊਸ ਮਤਲਬ ਦਿਨ ਭਰ ਦੇ ਵਿੱਚ ਰਾਤ ਨੂੰ ਹੀ ਜ਼ਿਆਦਾ ਪੈਣਾ ਹੈ ਨਾ ਤਾਂ ਹੁਣ ਆਦਤਾਂ ਕਿਉਂਕਿ ਇੰਡੀਵਿਜੁਅਲ ਰੂਮਸ ਹੋ ਗਏ ਆ ਬੱਚਿਆਂ ਦੇ ਲੋਟ ਆਫ ਟਾਈਮਸ ਦੇ ਜਸਟ ਗੋ ਇਨਸਾਈਡ ਦੇਅਰ ਰੂਮ ਇਹ ਡੈਜ਼ੀਗਨੇਸ਼ਨ ਕਰਨਾ ਕਿ ਯੂ ਨੋ ਦਿਸ ਇਜ਼ ਮਾਈ ਰੂਮ ਦਿਸ ਇਜ਼ ਯੋਰ ਰੂਮ ਮਤਲਬ ਪਰਸਨਲੀ ਮੈਨੂੰ ਐਂ ਲੱਗਦਾ ਸਪੈਸ਼ਲੀ ਜਿਹੜੇ ਮੈਂ ਆ ਬੈਲਕਵ ਬਣਾਇਆ ਜਿਹੜਾ ਇੱਧਰਲਾ ਪਾਸਾ ਨਾ ਇਹ ਤਾਂ ਵੈਸੇ ਹੀ ਚਾਹੁੰਦੇ ਨੇ ਕਿ ਘੱਟ ਹੋਵੇ ਸਾਡੀ ਵਿਜ਼ਿਬਿਲਿਟੀ ਬਈ ਪੇਰੈਂਟਸ ਦੇ ਵਿੱਚ ਹੋਰ ਹੈ ਆਈ ਥਿੰਕ ਦੈਟਸ ਐਕਚੁਅਲੀ ਕੁਆਇਟ ਐਨ ਇੰਪੋਰਟੈਂਟ ਥਿੰਗ ਟੂ ਨੋਟ ਕਿ ਬਈ ਇਸ ਲਈ ਜਿੰਨਾ ਕੁਛ ਲਿਵਿੰਗ ਰੂਮ ਦੇ ਵਿੱਚ ਲਿਵਿੰਗ ਏਰੀਆ ਦੇ ਵਿੱਚ ਹੋ ਸਕੇ ਜਿੰਨਾ ਵੱਧ ਤੋਂ ਵੱਧ ਯੂ ਨੋ ਲੈਪਟੋਪਸ ਉੱਥੇ ਲੱਗ ਜਾਣ ਸਕਰੀਨਸ ਐਟਸੈਟਰਾ ਕੋਈ ਗੱਲ ਨਹੀਂ ਅਤੇ ਪੜ੍ਹਾਈ ਦੇ ਵੀ ਡੈਸਕ ਉੱਥੇ ਆਰਾਮ ਨਾਲ ਲੱਗ ਸਕਦੇ ਹੈ ਸੋ ਸਪੈਂਡ ਮਨੀ ਔਨ ਦੈਟ ਕਿ ਉੱਥੇ ਚੰਗਾ ਕਿਸ ਤਰ੍ਹਾਂ ਉਹਨੂੰ ਬਣਾਇਆ ਜਾ ਸਕਦਾ ਰਾਦਰ ਦੈਨ ਟਰਾਈਂਗ ਟੂ ਆਸ ਚਿਲਡਰਨ ਟੂ ਗੋ ਇਨਸਾਈਡ ਦ ਰੂਮ ਐਂਡ ਦੈਨ ਡੂ ਦਿਸ ਔਰ ਸੋ ਇਟਸ ਵਿਦ ਐਕਸਪੀਰੀਅੰਸ ਜਿਹੜੀਆਂ ਗੱਲਾਂ ਆਪਾਂ ਦੇਖੀਆਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਸੀਗਾ ਅਗੇਨ ਇਫ ਚਾਈਲਡ ਇਜ਼ ਇਨ ਦਿਸ ਸਾਈਡ ਇਟ ਵੁੱਡ ਐਕਚੁਲੀ ਨੋਟ ਮੈਟਰ ਉਹ ਕਿਤੇ ਵੀ ਬੈਠਾ ਹੋਵੇ ਕਿਸੇ ਵੀ ਇਨਵਾਇਰਮੈਂਟ 'ਚ ਹੋਵੇ ਹਾਰਡਲੀ ਮਤਲਬ ਬਹੁਤ ਘੱਟ ਚਾਂਸ ਹੁੰਦਾ। ਹੋਰ ਕੋਈ ਆਪਾਂ ਹਾਂਜੀ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਹੋਵੇ ਓਕੇ ਹਾਂਜੀ ਮੈਂ ਲਾਸਟ ਹੁਣ ਆਪਦੇ ਵੱਲੋਂ ਇੱਕ ਗੱਲ ਮੇਰੀ ਰਹਿ ਗਈ ਸੀ ਕਹਿਣ ਵਾਲੀ ਆਪਾਂ ਆਪਣੇ ਟਾਈਮ ਦੇ ਵਿੱਚ ਵੀ ਆਰ ਏਬਲ ਟੂ ਕੰਟਰੋਲ ਦਾ ਫਰੈਂਡ ਸਰਕਲ ਬਾਈ ਸੇਇੰਗ ਆਪਾਂ ਬੱਚੇ ਨੂੰ ਕਹਿ ਦਿੰਦੇ ਸੀ ਜਾਂ ਆਪਣੇ ਮਾਪੇ ਆਪਾਂ ਨੂੰ ਕਹਿ ਦਿੰਦੇ ਸੀ ਉੱਧਰ ਨਹੀਂ ਜਾਣਾ ਉੱਧਰ ਨਹੀਂ ਜਾਣਾ ਨਾਓ ਐਕਚੁਲੀ ਦਿਸ ਇਜ਼ ਵੇਅਰ ਦਾ ਵਰਲਡ ਇਜ਼ ਰਾਈਟ ਸੋ ਤੁਸੀਂ ਜੋ ਅੱਖਾਂ ਨਾਲ ਦੇਖਦੇ ਹੈ ਉਹ ਬੜਾ ਲਿਮਿਟਡ ਹੁੰਦਾ ਬਲੀਵ ਇਟ ਯੂ ਡੋਂਟ ਈਵਨ ਨੋ ਵਟ ਗੋਜ਼ ਇਨਸਾਈਡ ਥਰੂ ਦਿਸ ਬਿਟਵੀਨ ਕਿਡਸ ਨੋ ਆਈਡੀਆ ਉਹਦਾ ਲੈਵਲ ਕੀ ਹੈ ਮਤਲਬ ਯੂ ਨੋ ਕਈਆਂ ਨੂੰ ਜਮ੍ਹਾਂ ਵੀ ਆਈਡੀਆ ਹੈ ਨਹੀਂ ਕਿਸੇ ਹਿਸਾਬ ਨਾਲ ਜੇ ਆਪਾਂ ਇਗਜ਼ੈਂਪਲ ਦਿੰਦਾ ਤੁਹਾਨੂੰ ਵੀ ਜਿੰਨਾ ਆਪਾਂ ਟਾਈਮ ਬਾਹਰ ਸਪੈਂਡ ਆਪ ਕਰਾਂਗੇ ਕਿ ਜਿਵੇਂ ਗੋਰਿਆਂ ਜੀ ਆਦਤ ਬਹੁਤ ਜ਼ਿਆਦਾ ਹੁੰਦੀ ਹੈ ਵੀ ਕਈ ਵਾਰੀ ਉਹਨਾਂ ਨੇ ਕੈਂਪਿੰਗ ਬਹੁਤ ਕਰਨੀ ਅਤੇ ਆਪਣੇ ਵਿੱਚ ਇਹ ਚੀਜ਼ਾਂ ਘੱਟ ਹੈ ਕਈ ਵਾਰੀ ਤਾਂ ਕਈ ਕੈਂਪਿੰਗ ਕਰਨ ਲਈ ਡੇਢ ਡੇਢ ਦੋ ਦੋ ਮਹੀਨੇ ਨਾਲੇ ਤਾਂ ਫੈਮਿਲੀ 'ਚ ਇਕੱਠਿਆਂ ਟਾਈਮ ਸਪੈਂਡ ਕਰਨ ਨੂੰ ਮਿਲ ਗਿਆ ਬਹੁਤ ਸਾਰੀਆਂ ਤੁਹਾਡੀਆਂ ਚੰਗੀਆਂ ਆਦਤਾਂ ਬੱਚਿਆਂ ਨੇ ਸਿੱਖ ਲੈਣੀਆਂ ਜੇ ਤੁਸੀਂ ਚੰਗੇ ਹੋਏ ਉੱਥੇ ਕਿ ਤੁਸੀਂ ਕਿਤੇ ਇੱਥੋਂ ਪਰਥ ਵਾਲੇ ਪਾਸੇ ਨਿਕਲ ਗਏ ਕੈਂਪਿੰਗ ਕਰਨ ਐਗਜ਼ਾਮਪਲ ਦੇ ਰਹੇ ਹਾਂ ਵੈਸੇ ਹੀ ਕਿ ਉੱਥੇ ਪਹੁੰਚੇ ਨਾਓ ਦੈਟਸ ਦਾ ਟਾਈਮ ਦੈਟ ਯੂ ਆਰ ਸਪੈਂਡਿੰਗ ਵਿਦ ਇਨ ਦਾ ਫੈਮਿਲੀ ਐਕਸਕਲੂਸਿਵਲੀ ਵਿਦ ਕਿਡਸ ਔਰ ਤੁਹਾਡੀਆਂ ਆਦਤਾਂ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਅਡੋਪਟ ਕਰਨੀਆਂ ਉੱਥੇ ਇਹੋ ਜਿਹੀਆਂ ਚੀਜ਼ਾਂ ਤੋਂ ਪਾਸੇ ਹੋ ਜਾਣਾ ਅਤੇ ਇਹਦੇ ਸ਼ੌਂਕ ਘੱਟ ਲੱਗਣੇ ਆ ਗੇਮ ਦੇ ਫੋਨ ਦੇ ਇਹ ਜਿੰਨਾ ਲੇਟ ਦਿੱਤਾ ਜਾਵੇ ਮੈਂ ਬੱਚਿਆਂ ਨੂੰ ਆਮ ਕਹਿੰਦਾ ਹੁੰਦਾ ਦਿਸ ਇਜ਼ ਲਾਈਕ ਯੂ ਨੋ ਵੈਨ ਯੂ ਗੈਟ ਯੂਅਰ ਪੀ ਪਲੇਟ ਯੂ ਗੈਟ ਯੂਅਰ ਸਮਾਰਟਫੋਨ ਜੇ ਇਹਦੇ 'ਤੇ ਰਾਜ਼ੀ ਕਰ ਸਕੋ ਤਾਂ ਬੱਚੇ ਨੂੰ ਦੈਟ ਵੁੱਡ ਬੀ ਅ ਗੁੱਡ ਥਿੰਗ ਇਹ ਤੋਂ ਮਤਲਬ ਕਿ ਉਦੋਂ ਹੀ ਲੈਣਾ ਇਹ ਅਤੇ ਬਹੁਤ ਸਾਰੇ ਬੱਚੇ ਸਮਝ ਵੀ ਜਾਂਦੇ ਆ ਚਲੋ ਹੌਲੀ ਹੌਲੀ ਸਮਝਾਇਆ ਅਤੇ ਪਰ ਜੇ ਉਹਨਾਂ ਦਾ ਉਹਨਾਂ ਕੋਲ ਹੋਰ ਰਿਪਲੇਸਮੈਂਟ ਹੈ ਇਹਦਾ ਜੇ ਉਹਨਾਂ ਕੋਲ ਖੇਡਣ ਨੂੰ ਹੋਰ ਆਪਾਂ ਸਾਰੇ ਪ੍ਰਬੰਧ ਕੀਤੇ ਹੋਏ ਆ ਆਈ ਥਿੰਕ ਯੈਸ ਇਟਸ ਇਟਸ ਇੰਪੋਰਟੈਂਟ ਟੂ not really get them into this world. It's very frightening. Hanji.
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਘਰੇ ਇੱਕ ਮੈਂ ਵੀ ਕਿਤੋਂ ਸਿੱਖਿਆ ਸੀਗਾ, ਇੱਕ ਵੈਰੀ ਵੈਲ ਨੋਨ ਪੇਰੈਂਟਿੰਗ ਐਕਸਪਰਟ ਹੈਗੀ ਹੈ ਗੋਰੀ, ਉਹਨੇ ਦੱਸਿਆ ਸੀਗਾ ਕਿ ਵੰਸ ਵੀਕ ਤੁਸੀਂ ਅੱਧਾ ਘੰਟਾ ਜਿੰਨਾ ਵੀ ਡੈਜੀਗਨੇਟ ਕਰ ਸਕਦੇ ਹੋ ਬੱਚਿਆਂ ਨਾਲ ਸੈੱਟ ਟਾਈਮ ਰੱਖ ਲਓ, ਅਤੇ ਉਸ ਟਾਈਮ ਦੇ ਵਿੱਚ ਅਸੀਂ ਪੂਰੇ ਵੀਕ ਦੇ ਵਿੱਚ ਕੀ ਖਾਣਾ, ਕੀ ਕਰਨਾ, ਐਨੀਥਿੰਗ ਦੈਟਸ ਕਮਿੰਗ ਅਪ, ਐਂਡ ਬੱਚੇ ਉਹਦੇ 'ਤੇ ਅਸੀਂ ਲਿਖਦੇ ਹਾਂ ਡਾਇਰੀ ਦੇ ਵਿੱਚ, ਅਤੇ ਜੋ ਵੀ ਉਹ ਇਸ਼ੂਜ਼ ਰੇਜ਼ ਕਰਨਾ ਚਾਹੁੰਦੇ ਉਹ ਕਰਦੇ ਆ ਕਿ ਇਹਨੇ ਮੈਨੂੰ ਆਹ ਲੜਿਆ ਜਾਂ ਮੈਨੂੰ ਇੱਥੇ ਜ਼ਿਆਦਾ ਭਾਜੜ ਹੋਈ ਜਾਂ ਵਟ ਐਵਰ ਲਾਈਕ ਥਿੰਗਸ ਕਮ ਅਪ, ਅਤੇ ਉਹਦੇ ਨਾਲ ਅਸੀਂ ਫੋਲੋ ਅਪ ਇਹ ਕਰਦੇ ਹਾਂ ਕਿ ਸਾਡਾ ਡਿਨਰ ਐਵਰੀ ਸਿੰਗਲ ਡੇ ਇਕੱਠੇ ਹੁੰਦਾ, ਅਤੇ ਉਹਦੇ ਵਿੱਚ ਬੱਚੇ ਜਿਵੇਂ ਆਪਣਾ ਫੂਡ ਪ੍ਰੈਪਰੇਸ਼ਨ ਕਰਨਾ, ਅੱਛਾ ਮੰਮਾ ਅਸੀਂ ਇੰਨੇ ਵਜੇ ਆਉਣਾ, ਤੁਸੀਂ ਇੰਨੇ ਵਜੇ ਆਉਣਾ, ਅਸੀਂ ਆਹ ਰੈਡੀ ਰੱਖਾਂਗੇ, ਵਟ ਕੈਨ ਆਈ ਡੂ, ਦੇ ਟੇਕ ਓਨਰਸ਼ਿਪ। ਫਿਰ ਜਦੋਂ ਓਨਰਸ਼ਿਪ ਲੈਂਦੇ ਆ ਫਿਰ ਦੇ ਅੰਡਰਸਟੈਂਡ ਕਿ ਤੁਸੀਂ ਉਹਨਾਂ ਨੂੰ ਟਰੱਸਟ ਦੇ ਕੇ ਹੈਪੀ ਹੋ, ਐਂਡ ਦੈਨ ਦਿਸ like it's not perfect by any means but it's a start.
1: It is no less than perfect. I mean maybe that meeting can be once a week and there can be a designated one or two days such like that rather than every day, even though tusi do din vi as a plan kar paye. This is what I'm saying, that bonding that I'm trying to say, kyunki je bonding apni honi bahut zaruri hai te oh ahi ban jani hai, eh practical hai jive bhen ji ne dassya cigarette. Yeah, very nice. So jehda heard ala hai, okay, they try to say ki usse time ch kine mainu ki akhya. I see. Ah, nice, great idea. Dhanwad bhen ji. So hanji, so I think mera bhi 1 hour to vadi ho gaya hai, hun bhai sahab ho aa gaye hai, bahut dhanwad jinna ne khul ke you know aapde bhi experience share kite. This forum is very important. Tusi vi sare sangat nu aakhyo, matlab it's not necessary, I was just a facilitator. ਕੋਈ ਵੀ ਇਹਨੂੰ ਚੰਗੀ ਤਰ੍ਹਾਂ ਫੈਸਿਲੀਟੇਟ ਕਰ ਸਕਦਾ, ਪਰ ਇਹ ਸਮਾਗਮਾਂ ਦੇ ਰਾਹੀਂ ਹੋਣੇ ਬਹੁਤ ਜ਼ਰੂਰੀ ਹੈ, ਸਮਾਗਮਾਂ ਦੇ ਟਾਈਮਾਂ 'ਚ ਹੋਣੇ ਬਹੁਤ ਜ਼ਰੂਰੀ ਨੇ। ਆਪਾਂ ਫਿਰ ਮਤਲਬ ਵੱਧਦੇ ਹਾਂ ਆਪੇ। ਹਾਂਜੀ, ਦਾਸ ਨੂੰ ਭੁੱਲ ਚੁੱਕ ਦੀ ਮਾਫ਼ੀ ਜੇ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ, ਅਤੇ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਸਾਰਿਆਂ ਦਾ, ਗੁਰੂ ਸਾਹਿਬ ਜੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਨਹੀਂ ਜੀ, ਆਪਾਂ ਕਿਉਂਕਿ ਸੈਪਰੇਟ ਰੱਖੋ, ਇਹ ਵੱਡੇ ਬੱਚਿਆਂ ਨੂੰ ਅਤੇ ਫੈਮਲੀਜ਼ ਨੂੰ ਜਿਹੜੇ ਹਜ਼ਵਾਨ ਜਿਹੜੇ ਰੰਗ ਬਾਹਰ ਚੋਕਲੇਟ ਹੀ ਨਾਲ ਦੇ ਦਾ।
6: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। Okay, very good. Okay, so your prizes have arrived. Okay, so we have one for every single kid here. We made one of these ones for you guys. So take home as a memory for the camp. Jede families, te vadde bacche ne, you guys can choose one of each of these, okay? You guys, te pay ne, so after the main prize giving, jo sare prize dete ne bacche nu, you'll be able to come up as families to take one or the other. Another limited stock, so this is limited edition. So, ethe apan ladai nahi karni, baad vich jede first come first serve situation hai ji. Okay, so firstly, apan saryan nu prize devanga jede singh bana ke aaye ne. Te us to baad, with this, you'll all get a chocolate as well. If there's more chocolates, you can come at the end to take the rest of the chocolates. Theek hai? I'll get you open the bags.
7: Tusi ethe aa jao bhai sahib te tonu apa ek chocolate te ek bag fadavange tusi fir bachyan nu fada dena theek hai tusi haan ji haan tusi bhai sahib thank you
6: okay kidda call karne
7: under 7 pehle
6: haan ji
7: oh group hi
6: Okay, Vaheguru, can I please get under sevens first, lining up. Under sevens first, line up. Okay, one line here, one line over here, two lines. Aja, two lines, please. Under sevens. Vaheguru. Vaheguru. Vaheguru. Vaheguru.
7: Okay.
6: Give them a chocolate each first.
7: Where are they going after?
6: No, stay in your line, stay in your line. Just give them chocolate. One chocolate each.
7: Don't move from your line.
6: Parents nu benti hai, the chocolates do have peanuts, so je kisi de bhi allergy hai, please sanu das dena and do not have. Okay, okay, this line over here, tusi aunty ji kolo apna prize lena, then you're going to come around and sit down. This line tusi uncle ji kol, bhai sahab ji kol apna prize lena, fir kum ke parkarma karke baith jana hai. Okay, everyone, let's go. Aajo. ਹਾਂਜੀ, ਇੱਕ ਇੱਕ ਦੇ ਦਿਓ ਇਹਨਾਂ ਨੂੰ ਸਾਰਿਆਂ ਨੂੰ। ਹਾਂਜੀ, ਓਕੇ, ਠੀਕ ਹੈ, ਠੀਕ ਹੈ। ਸਾਰਿਆਂ ਨੇ ਸਿਮਰਨ ਦਾ ਜਾਪ ਕਰਨਾ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ. ਡੂ ਨਾਟ ਓਪਨ ਦ ਚੋਕਲੇਟਸ.

0: ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। Okay, everyone sit back down. Let's stop making noise in the darbar. No one needs to open the chocolates. You will go down and have the chocolates. Vaheguru! Vaheguru! Vaheguru! Vaheguru! Vaheguru! Vaheguru! Vaheguru! Vaheguru! Chocolates will be given afterwards. There's enough for everyone, don't worry. Can I please get the 8 to 12 groups line up here? Two lines. Two lines. Vaheguru. Vaheguru. Vaheguru. Vaheguru.
1: Small mal finish. All done.
0: Vaheguru. Okay, this line is going to go to Pai Sabji. And this line is going to go to Auntie Ji. Let's go.
1: Sat Naam
0: Vaheguru. Sare ne simran kara.
2: Sat Naam Shabash.
3: Go around that way. Why are you walking this way? Os paase jao. Os paase.
1: Line
3: okay. Chalana, line. Okay.
0: Vaheguru. Vaheguru. You get it. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Sare simran kariye. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Once you've received your prizes, please sit down. Sit back down. Everyone. Boys. Vaheguru. Sit down. Everyone sit down once you've got your prize. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Okay, 13 plus. 13 and over. Sare aajo line vich. Okay, please make two lines. One behind Kiran, one behind Tirjot. Har Kiran. Vaheguru. Vaheguru.
1: I think finish
2: it. You.
0: Vaheguru. Vaheguru. Vaheguru. Okay, you guys line up towards Auntie Ji and you go over to Uncle Ji over there.
3: Over there, to Auntie Ji.
0: Vaheguru Ji, Auntie Ji, Auntie Ji.
1: ਸਾਗਰ ਦੱਸਾਂ ਇੱਕ ਲਫਾਫਾ ਖਾਲੀ ਸੋਚ ਹੈ ਨਹੀਂ ਸੀ ਕੁਛ ਵੀ ਖਾਲੀ ਸੋਚ ਪ੍ਰਾਈਜ਼ ਕੁਛ ਨਹੀਂ ਨਹੀਂ ਮੈਂ ਕਿਹਾ ਸਰ ਪੁੱਛੋ ਇਹਨਾਂ ਨੂੰ ਪਤਾ ਹੋਣਾ ਚਾਹੀਦਾ
0: Please sit down. We still got to give you some more chocolates. Some of you haven't got it.
1: Okay.
3: I don't know.
1: Limited edition.
3: I didn't do a badge off my sare and sare parents.
0: Okay, before we give out the limited edition ones, I need everyone to sit down and be quiet. Vaheguru. Vaheguru. Please sit down and be quiet. Sit down, be quiet. Okay.
3: You'll get one soon. Sit down. Sit down.
0: Sare ne pehle simran karna hai before we move on. There's a lot of noise right now. Vaheguru. Vaheguru. Vaheguru. Vaheguru. Sangat ji, chup da daan bakhsho. Parents nu benti hai, gappa na maro. Vaheguru. Vaheguru. Vaheguru. Vaheguru. Vaheguru. Vaheguru, Vaheguru, Vaheguru, Vaheguru, Vaheguru, Vaheguru. Okay, hun parents nu benti hai, please ethe aake line bana lo. One per family. Hopefully we have enough. It'll be first come, first serve. Ethe aajo ji. Ethe aajo. Parents, parents. Not kids, parents.
3: Can you count how many we have? Wait, just count. Yeah. 1, 2, 3, 4, 5, 6, 7, 8, 9, 10, 11, 12, 13. 13. 13.
0: All the kids sit down. All the kids sit down. All the kids sit down. Okay. Okay. Hadi?
3: Give him one of the pink bags. Both to one, and then whoever gets these, and then the rest will give these ones.
4: Wait, both to one?
3: Okay, one each. Choose.
0: Haji, okay. Okay, parents, nu benti hai. Ae wale kat ne. Ae wale jaal ne. Theek hai. So, you see, only one choose kar sakde ho. ठीक है ओनली वन आंटी जी सानू हेल्प करते वे सन सो उन्होंने वास्ते एक साइड से हाँ जी दैट्स ओके सिट डाउन सिट डाउन ओके जी आ जाओ जी अगे आ जाओ हाँ जी कि सानू चलो ठीक है हाँ जी एक हेलो मनसुख
3: जेडे मंगेंगे उन्होंने दे दो हाँ जी
0: Sure.
3: You're old enough.
0: Okay. Which one do you want? Okay.
3: No, I can't give it. No, it's okay. Sit down. That okay. Good job for picking it up.
4: Should I hand out chocolates?
3: Just wait. Yeah.
0: ਐਡਵਾਂਸਡ ਮਾਫੀ ਜੀ ਜੇ ਤੁਹਾਨੂੰ ਨਹੀਂ ਮਿਲਿਆ ਜਿਹੜਾ ਤੁਹਾਨੂੰ ਚਾਹੀਦਾ ਪਰ ਦੂਸਰਾ ਵਾਲਾ ਵੀ ਬਹੁਤ ਸੋਹਣਾ ਹਾਂਜੀ
4: ਓਕੇ ਨੋਇਸ ਇਟਸ ਓਕੇ
0: ਦੂਸਰੇ ਮੁੱਕੇ ਜੀ ਹਾਂਜੀ ਮੁੱਕੇ ਜੀ ਓਕੇ
4: ਚਲੋ ਠੀਕ
0: ਇਹ ਮੁੱਕ ਗਿਆ ਹਾਂਜੀ ਮੁੱਕ ਗਿਆ ਲਾਸਟ ਸੀ ਹਾਂਜੀ ਓਕੇ ਇੱਕ ਐਂਡ ਵਿੱਚ ਲੈ ਲੈਣਾ ਆਂਟੀ ਜੀ ਜੇ ਹੁਣ ਪਾਕੇ ਨੂੰ ਮਿਲਣ ਦੇ ਹਾਂਜੀ ਇੱਕ ਇੱਕ ਕਰਕੇ ਫਿਰ ਬਾਅਦ ਵਿੱਚ ਜੇ ਸਪੇਅਰ ਹੋਇਆ ਤੁਸੀਂ ਆ ਕੇ ਲੈ ਲੈਣਾ ਤੁਹਾਨੂੰ ਨਹੀਂ ਮਿਲਿਆ Where the other one go?
4: Which one?
0: Other one for auntie. ਵਾਹਿਗੁਰੂ ਜੀ ਜੇ ਕਿਸੇ ਨੂੰ ਇਹ ਹੋਰ ਚਾਹੀਦੇ ਨੇ ਇਹ ਵਾਲੇ ਮੋਰ ਦੈਨ ਵੈਲਕਮ ਟੂ ਕਮ ਐਂਡ ਟੇਕ ਦੀਸ ਐਜ਼ ਵੈਲ ਕੋਈ ਗੱਲ ਨਹੀਂ ਤੁਸੀਂ ਇਹ ਵਾਲੇ ਦੇ ਦੇ ਇਹਨੂੰ ਮਿਲਿਆ ਹੋਇਆ ਮਿਲਿਆ ਹਾਂਜੀ ਲੈ ਲਓ ਖੁਸ਼ੀ ਵਾਲੀ ਗੱਲ ਆਂਟੀ ਜੀ
5: Hello?
6: Hey.

harus

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ। ਏਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹਿ ਜੁਗਾਦ ਗੁਰ ਏ ਨਮਹਿ ਸਤਿਗੁਰ ਦੇਵ ਏ ਨਮਹਿ ਸ੍ਰੀ ਗੁਰਦੇਵ ਏ ਨਮਹਿ ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਸ ਵਿਸੰਭਰ ਏਕੈ ਨਾਮ ਜਪਦੇ ਅਗੰਤ ਅਨੇਕੈ। ਵੇਦ ਪੁਰਾਣ ਸਿਮਰ ਸੁਦਾਖਰ ਕਿਨੇ ਰਾਮ ਨਾਮ ਇੱਕ ਅੱਖਰ ਕਿਨਕਾ ਇੱਕ। ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ। ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਦਾਰੋ। ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਡਰੈ। ਪ੍ਰਭ ਸਿਮਰਨ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਧਿਨ ਜਾਗੈ ਪ੍ਰਭ ਕੈ ਸਿਮਰਨ ਭਾਵਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਸਿਧਨੋ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਦਤ ਬੁੱਧ। ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ। ਪ੍ਰਭ ਕੈ ਸਿਮਰਨ ਤੀਰਥ ਸੈਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਈ ਨਾਨਕ ਤਾਂ ਕਹਿ ਲਾਗੋ ਪਾਈ। ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੈ ਪ੍ਰਭ ਕੈ ਸਿਮਰਨ ਸਭ ਕੇ ਸੂਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਨ ਜਾਏ ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਦਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਦਿਨ ਮੁੱਖ ਸੁਹਾਵੇ ਪ੍ਰਭ ਕੋ ਸਿਮਰੈ ਦਿਨ ਸੁਖ ਬਿਹਾਵੇ। ਪ੍ਰਭ ਕੋ ਸਿਮਰੈ ਦਿਨ ਅੰਤ ਆਤਮ ਜੀਤਾ ਪ੍ਰਭ ਕੋ ਸਿਮਰੈ ਦਿਨ ਨਿਰਮਰੀਤਾ। ਪ੍ਰਭ ਕੋ ਸਿਮਰੈ ਦਿਨ ਅੰਧ ਹਨੇਰੇ ਪ੍ਰਭ ਕੋ ਸਿਮਰੈ ਵਸਿਆ ਮੇਰੀ ਨੇਰੇ ਸਤ ਕਿਰਪਾ ਤੇ ਅੰਧ ਜਾਗ ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਲੈ ਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹੰਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰੈ ਸੇ ਜਨ ਲਿਨ ਕੋ ਪ੍ਰਭ ਭਇਆ ਨਾਨਕ ਤੇਜਾ ਸ਼ਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਭੇਦ ਉਪਾਏ। ਹਰ ਸਿਮਰਨ ਪੈਸਿਤ ਜਤੀ ਦਾਤੇ ਹਰ ਸਿਮਰਨ ਨੀਚ ਚਾਉ ਗੁਣ ਜਾਤੇ। ਹਰ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀ ਹੋ ਸਕਲੇ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਦਿਨ ਪਾਇਆ ਸਲੋਕ। ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ ਸ਼ਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਪਾਈ ਮਨੁਹਾ ਨਾਮ ਦੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੇ ਚਲੈ। ਜਹ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੀ। ਅਨਕ ਪੁਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਵ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵ ਸੂਖ ਹਨੇਰੇ। ਸਗਲ ਸੇਠ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ। ਲਾ ਕਰੋਰੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਦਿਖ ਨਾ ਬੁਝਾਵੈ ਹਰ ਕਾ ਨਾਮ ਜਪਤਿਆ ਗਾਵੈ। ਜੈ ਮਾਰਗੇ ਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ। ਛੁਟਤ ਨਹੀਂ ਕੁੜ ਲਗਵਾਹੀ ਨਾਮ ਜਪਤੈ ਭਰ ਪਰਾਈ। ਅਨਕ ਬਿਗਨ ਜਾਏ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ। ਹਉ ਮੈਲਾ ਮਲਕ ਮੂੰਹ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ।
ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ। ਜੈ ਮਾਰ ਕੇ ਕਰੇ ਜਾਇ ਨਾ ਕੋਸਾ, ਹਰ ਕਾ ਨਾਮ ਊਆਂ ਸੰਗ ਤੋਸਾ। ਜੈ ਪੈਂਡੇ ਮਾਂ ਆਂਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆ ਰਾਮ। ਜਹਾਂ ਪੰਤ ਤੇਰਾ ਕੋ ਨਸ ਜਾਨੂੰ, ਹਰ ਕਾ ਨਾਮ ਤੈ ਨਾਲ ਪਛਾਣੂ। ਤੈ ਮਹਾਂ ਭਿਆਨ ਤੂੰ ਤਪ ਤਪੋ ਘਾਮ, ਤੇ ਹਰ ਕੇ ਨਾਮ ਕਿਨੂੰ ਉੱਪਰ ਸ਼ਾਮ। ਜੈ ਤ੍ਰਿਖਾਮਾ ਤੁਜਿਆ ਕਰਕੇ ਤੈ ਨਾਨਕ, ਹਰ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ। ਸੰਤ ਜਨਾ ਕਹਿ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਤ ਸੰਤ ਦਿਨ ਰਾਤ, ਹਰ ਹਰਿ ਔਖਰ ਸਾਧ ਕਮਾਤ। ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਪ ਪਰੈ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛਨਾਏ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆ ਪ੍ਰਭ ਦੀਨਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ। ਪਾਰ ਜਾ ਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਤਾ। ਨਾਮ ਕੀ ਮਹਿਮਾ ਸੰਤ ਰਿਧ ਵਸੈ, ਸੰਤ ਪ੍ਰਤਾਪ ਧੁਰਤ ਸਭ ਨਸੈ। ਸੰਤ ਕਾ ਸੰਗ ਬੜ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈ ਹੈ। ਨਾਮ ਤੁਲ ਕਛੇ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ। ਅਨਕ ਪ੍ਰਕਾਰ ਕੀਏ ਬਹੁ ਯਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਸਰੀਰ ਘਟਾਈ ਹੋਮੈ ਕਾ ਰਾਤੀ, ਵਰਤ ਨਿਮ ਕਰੈ ਬਹੁ ਭਾਤੀ। ਨਹੀਂ ਤੁਲ ਰਾਮ ਨਾ ਵਿਚਾਰ, ਨਾਨਕ ਗੁਰਮੁਖ ਨਾਮ ਜਪੀਆਂ ਇੱਕ ਵਾਰ। ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਾਂ ਉਦਾਤ ਪੀਸਰ ਤੀਵੈ। ਅਗਨ ਮਾਏ ਹੋਮ ਤੁਪਰਾਨ, ਅਨਕ ਅਸ ਵਹਿ ਭਰਭੂਮਦਾਨ। ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮਤ ਸਾਧਨ। ਨਿਮਕ ਨਿਮਕ ਸਿਰ ਕਟਾਵੈ, ਤੋ ਪੀ ਹੋਮੈ ਮਹਿਲ ਨ ਜਾਵੈ। ਹਰ ਕੇ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰਥ ਦੈ ਛੁਟੈ, ਗਰਭ ਗੁਮਾਨ ਮਨ ਤੇ ਹੁਟੈ। ਸੋਚ ਕਰੈ ਦਿਨ ਸਿਰ ਰਾਤ, ਮਨ ਕੀ ਮੈਲ ਨਾ ਧਨ ਤੇ ਜਾਤ। ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬਹੂ ਨਾ ਵਿਖਿਆ ਟਰੈ। ਜਲ ਤੋ ਵੈ ਬੋ ਦੇ ਅਨੀਤ, ਸ਼ੁੱਧ ਕਾਹੇ ਕਾਚੀ ਭੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਰ ਬਹੁ ਮੂਚ। ਬਹੁਤ ਸਿਆਣਪ ਜਨਮ ਕਾ ਭਉ ਵਿਆਪੈ, ਅਨਕ ਯਤਨ ਕਾ ਤਿਸ਼ਨਾ ਧਰਾਪੈ। ਪੇਖ ਨੇਖ ਕਨੀ ਭੂਜੈ, ਕੋਟ ਪਾਪ ਦਰ ਗੈਨੀ ਸੀਜੈ। ਛੂਟ ਸੁਨਾਹੀ ਉਪ ਪਿਆਲ, ਮੋਹਿ ਵਿਆਪੇ ਮਾਇਆ ਜਾਲ। ਅਵਕ ਤੂਤ ਸਗਲੀ ਜਮਡਾਨੈ, ਗੋਬਿੰਦ ਭਜਮਿਨ ਤੇ ਨਹੀਂ ਮਾਨੈ। ਹਰ ਕਾ ਨਾਮ ਜਬ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਜੇ ਕੋਈ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਮਿਲਦਾ ਸਤਗਾਵੈ। ਜੇ ਕੋਈ ਆਪਣੀ ਸੋਭਾ ਲੋਰੈ, ਸਾਧ ਸੰਗੇ ਹੋਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸ਼ਰਨੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੈ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂ ਕੰਮ ਟੇ ਬਿਮਾਨ। ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਜਾਂ ਕਾ ਮਨ ਹੋਏ ਸਗਲ ਕਰੀਨਾ, ਹਰ ਹਰ ਨਾਮ ਦਿਨ ਕੱਟ ਕੱਟ ਜੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰੇਸ਼ਟ ਸਾਜਨਾ। ਸੁਖ ਦੁੱਖ ਜਨ ਸਮ ਦਿਸ਼ਟੇਤਾ, ਨਾਨਕ ਪਾਪ ਨਹੀਂ ਲੇਪਾ।
ਨਿਰ ਧਨ ਕੋ ਤਾਂ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾਵ ਕੋ ਦੇਵ ਉਦਾਨ ਕਰਨ ਕਰਾਵਣ ਹਾ ਪ੍ਰਭ ਸਵਾਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਾਨੋ ਆਪੇ ਆਪਣੇ ਸੰਗ ਆ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸੁਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਦਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋਚੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਂ ਤੇ ਉਤਮ ਥਾਨ ਨਾਨਕ ਜਾ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਣ ਮੂਲ ਤੇ ਕਵਲ ਦਿਸ਼ਟਾਨੀ ਜਿੰਤੂ ਸਾ ਸੁਭਾਅ ਸ਼ਿੰਗਾਰਿਆ ਕਰਮ ਅਗਨ ਮੈਂ ਜਿਨੈ ਉਬਾਰਿਆ ਬਾਲ ਵਿਵਸਥਾ ਤੂੰ ਜੈ ਪਿਆਰੇ ਦੂਧ ਭਾਰ ਜੋਵਨ ਭੋਜਨ ਸੁਖ ਸੂਦ ਬਿਰਧ ਭਿਆਉ ਪਰ ਸਕ ਸੈਨ ਮੁਖ ਭਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਪੂਜੈ ਬਖਸ਼ ਲਿਓ ਤੋ ਨਾਨਕ ਸੀ ਜੈ ਜੈ ਪ੍ਰਸਾਦ ਸੁਖ ਤੋ ਜੈ ਪ੍ਰਸਾਦ ਤਰ ਉੱਪਰ ਸੁਖ ਬਸੈ ਸੁੱਤ ਭਰਾਤ ਮੀਤ ਬੰਤਾ ਸੰਗ ਹਸੈ ਜੈ ਪ੍ਰਸਾਦ ਪੀਵੈ ਸ਼ੀਤਲ ਜਲਾ ਸੁਖਦਾਈ ਪਵਨ ਭਾਵ ਕੇ ਅਮੂਲਾ ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਧ ਬਸਾ ਦੀਨੇ ਹਸਤ ਭਾਵ ਕਰ ਨਿਤ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾੜ ਲਿਓ ਪ੍ਰਭ ਆਪੇ ਆਦਿ ਅੰਤ ਜੋ ਰਾਖਣ ਹਾਰ ਤਿਸਿਓ ਪ੍ਰੀਤ ਨਾ ਕਰੈ ਗਵਾਰ ਜਾਂ ਕੀ ਸੇਵਾ ਨਵਨਿਤ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾਹਿਬ ਸਦਾ ਹਜੂਰੇ ਤਾਂ ਕੋ ਅੰਧਾ ਜਾਣ ਤਦੂਰੇ ਜਾਂ ਕੀ ਟਹਿਲ ਪਾਵੈ ਦਰਗੈ ਮਾਂ ਤਿਸੈ ਵਿਸਾਰਿਆ ਮੁਖ ਦੇ ਜਾਣ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਣ ਹਾਰੇ ਪਾਰ ਰਤਨ ਤਿਆ ਕੋਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਣ ਸੋ ਦੂਰ ਪੁਰਾਨੈ ਛੋੜ ਜਾਇ ਦਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਬੂ ਧਾਰੈ ਤੋਏ ਗਰਤਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਵੇਖਿਆ ਤਰਮਲ ਮਾਇਆ ਸ਼ਬਦ ਸੁਨਾਏ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਹ ਸਮਾਨ ਅੰਤਰ ਅਗਨ ਬਾਹਰ ਤਨ ਸੁਹਾਹਾ ਗਲ ਪਾਥਰ ਕੈਸੇ ਤਰੈ ਅਥਾਹਾ ਜਾਂ ਕਹਿ ਅੰਤਰ ਵਸੈ ਪ੍ਰਭ ਆਪ ਨਾਨਕ ਤੇਜਾਂ ਸਹਿ ਸਮਾਤ ਸੁਨਿਆਂਦਾ ਕੈਸੇ ਮਾਰਗ ਪਾਵੈ ਕਰ ਗਿਆ ਲਿਹੋ ਓੜ ਨਿਭਾਵੈ ਕਹਾਂ ਬੁਜਾਰਤ ਬੂਝੇ ਡੋਰਾ ਨਿਸਕਈਏ ਤੋਂ ਸਮਝੇ ਭੂਰਾ ਕਹਾਂ ਮਿਸ਼ਨ ਪਦ ਗਾਵੈ ਗੁੰਗ ਚਤਨ ਕਰੈ ਤੋ ਪੀਸੁਰ ਭੰਗ ਕਹਿ ਪਿੰਗਲ ਪਰਵਤ ਪਰ ਭਵਨ ਨਹੀਂ ਹੋ ਤੂੰ ਉਸ ਗਵਣ ਕਰਤਾਰ ਕਰੁਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਹਾਵੈ ਨਾ ਚੀਤ ਜੋ ਵੈ ਰਾਈ ਤਾਂ ਸੋ ਪ੍ਰੀਤ ਬਲੂਆ ਕੇਕਰੈ ਭੀਤਰ ਵਸੈ ਅੰਧ ਕੇਦ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨੇ ਆਵੈ ਮੂੜੈ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਆਹੂੰ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੂੰ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਦਾਸ ਤੁਮ ਮਾਤ ਪਿਤਾ ਹਮ ਬਾਲਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਭਾਗਿਆਕਾਰੀ ਤੁਮਰੇ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਰ ਪ੍ਰਭ ਛੋੜ ਕੈ ਲਾਗੈ ਆਣ ਸੁਆਏ ਨਾਨਕ ਕਹੂ ਨਾ ਸੀ ਜਈ ਬਿਨ ਨਾ ਵੈ ਪਤ ਜਾਏ ਅਸ਼ਟਪਦੀ ਦਸ ਵਸਤੂਲੇ ਪਾਛੈ ਪਾਵੈ ਏਕ ਵਸਤ ਕਾਰਨ ਵਿਖੋਟ ਗਵਾਵੈ ਏਕ ਭੀਨਾ ਦੇ ਦਸ ਪੀਹਰਲੇ ਤੋ ਮੂੜਾ ਕੋ ਕਾਂ ਕਰੇ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਾਧ ਨਮਸਕਾਰਾ ਜਾਂ ਕਹਿ ਮਨ ਲਾਗਾ ਪ੍ਰਮੀਠਾ ਸਰਬ ਸੂਖ ਤਾਂ ਹੁਮਨ ਬੂਠਾ ਜਿਸ ਜਾਨੇ ਆਪਣਾ ਹੁਕਮ ਮਨਾਇਆ ਸਰਬ ਤੋਕ ਨਾਨਕ ਦਿਨ ਪਾਇਆ
ਅਗੰਤ ਸ਼ਾਹ ਆਪਣੀ ਦੇ ਦਾਸ ਖਾਤ ਪੀਤ ਵਰਤੇ ਅੰਦੇ ਉਲਾਸ ਆਪਣੀ ਮਾਨ ਕਛ ਬਾਲਸਾ ਲਈ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬੁਰਸ ਕਾ ਵਿਸ਼ਵਾਸ ਨ ਹੋਵੇ ਜਿਸ ਕੀ ਬਸ ਤਿਸ ਆਗਿਆ ਰਾਖਿਆ ਪ੍ਰਭ ਕੀ ਆਗਿਆ ਮਾਨੈ ਮਸਤ ਹੈ ਉਸਤੇ ਚੌਕਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਲ ਮਾਇਆ ਕੇ ਹੇਤ ਸਰ ਪਰ ਹੋਵਤ ਜਾਂ ਤੇ ਅਨੇਤ ਬਿਰਕੀ ਸਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਣ ਹਾਰ ਲਪਟ ਜੋ ਤੈ ਆਂਦੇ ਆਧਾਰ ਵਟਾਉ ਸਿਉ ਜੋ ਲਾਵੈ ਨੇ ਤਾਂ ਕੋ ਹਾਥ ਨੇ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕਾ ਬਲੇ ਲਾਈ ਮਿਥਿਆ ਤਨ ਤਨ ਕੁਟੰਬ ਸਮਾਇਆ ਮਿਥਿਆ ਹੁਮੈ ਮਮਤਾ ਮਾਇਆ ਮਿਥਿਆ ਰਾਜੋ ਮਨ ਤਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਤ ਹਸਤ ਅਸ ਵਸਤਰਾ ਮਿਥਿਆ ਰੰਗ ਸਕ ਮਾਇਆ ਪਿਗ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪ ਉਪਰ ਕਰਤੁਕਮਾਨ ਆਸਰ ਭਗਤ ਹਰ ਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਭ ਕੋ ਹਿਰੈ ਮਿਥਿਆ ਨੇਤਰ ਪਖ ਪੇਖਤ ਪਰ ਤੈਰ ਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲਵਾਵੈ ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਜੇ ਮਿਥਿਆ ਸਭ ਪਏ ਨਾ ਸਫਲ ਦੇ ਨਾਨਕ ਹਰ ਹਰ ਨਾਮ ਲੇ ਬਿਰਤੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੋਵੋ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬੇਤਾ ਬਿਹਾਈ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਤੇ ਸਭ ਕਾਮ ਜਿਉਂ ਕਿਰਪੰਕੇ ਨਿਰਾਤ ਦਾਮ ਧਨ ਧਨ ਤੇ ਜਨ ਜੈਕਟ ਵਸਿਓ ਹਰ ਨਾਉ ਨਾਨਕ ਤਾਂ ਕੈ ਬਲ ਬਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਾਰ ਪਰੂ ਪਰਵੀਨ ਵਾਰ ਭੇਖ ਨਾ ਕਾਹੂ ਪੀਨ ਅਵਰ ਉਪਦੇਸੈ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕਹਿ ਅੰਤਰ ਬਸੈ ਨਿਰੰਕਾਰ ਜਿਸ ਕੀ ਸਿਰੈ ਸੰਸਾਰ ਜੋ ਤੋਂ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪੁਰਾਤਾ ਕਰੋ ਬੇਨਤੀ ਪਾਰ ਪ੍ਰਭ ਸਭ ਜਾਣੈ ਆਪਣਾ ਕੀਆ ਆਪੇ ਮਾਨੈ ਆਪੇ ਆਪ ਕਰਤ ਨਵੇਰਾ ਕਿਸੈ ਦੂਜੇ ਨਾਵਤ ਕਿਸੈ ਬੁਝਾਵਤ ਨੇਰਾ ਉਹ ਪਾਪ ਸਿਆਣੂ ਸਗਲ ਤੇ ਰਹਿਤ ਸਭ ਕੇ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਂ ਤਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਕਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇਵ ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੈ ਪ੍ਰਸਾਦ ਛਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਏ ਜੈ ਪ੍ਰਸਾਦ ਸੁਗੰਧਤਾ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੈ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨ ਅੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆੜ ਪੈਰ ਸਿਮਰੋ ਤਿਸ ਰਸਨਾ ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੈ ਪ੍ਰਸਾਦ ਪਾੜ ਪੜਮਰ ਹੰਡਾਵੈ ਤਿਸੈ ਤਿਆਗ ਅਤੇ ਅਵਲ ਲੁਭਾਵੈ ਜੈ ਪ੍ਰਸਾਦ ਸੁਖ ਸੇ ਸੋਈ ਜੈ ਮਨ ਆੜ ਪੈ ਧਾਗਾ ਜਸ ਅਗਾ ਬੀਜੈ ਜੈ ਪ੍ਰਸਾਦ ਤੁਝ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਮਖਾਨੈ ਜੈ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਤਿ ਸਥਿਤੀ ਕਰ ਜਾਵੈ ਜੈ ਪ੍ਰਸਾਦ ਔਰੋ ਕੰਚਨ ਦੇਹੀ ਲਿਵਲਾਓ ਤੁਸ ਰਾਮ ਸੁਨੇਹੀ ਜੈ ਪ੍ਰਸਾਦ ਰਾ ਓਲਾ ਰਹਿਤ ਮਨ ਸੁਖ ਪਾਵੈ ਹਰ ਜਸ ਕਹਿਤ ਜੈ ਪ੍ਰਸਾਦ ਤੇਰੇ ਸ਼ਗਲ ਸਿਰ ਢਾਕੇ ਮਨ ਸ਼ਰ ਨੀ ਪਰ ਠਾਕ ਪ੍ਰਭ ਤਾਕੈ ਜੈ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭ ਊਚੇ ਜੈ ਪ੍ਰਸਾਦ ਭਾਈ ਦੁਰਲੱਭ ਦੇ ਨਾਨਕ ਤਾਕੀ ਭਗਤ ਕਰੇ ਜੈ ਪ੍ਰਸਾਦ ਭੁੱਖਣ ਪਹਿਰੀ ਜੈ ਮਨ ਤੇ ਸਿਮਤ ਕਿਉ ਆਲਸ ਕੀ ਜੈ ਜੈ ਪ੍ਰਸਾਦ ਅਸਤ ਵਾਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੈ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਹ ਪ੍ਰਭ ਆਪਣੇ ਮਨਾ ਜਿ ਤੇਰੀ ਮਨ ਬਣਤ ਬਣਾਈ ਉਠਰ ਬੈਠ ਸਦ ਤਿਸੈ ਧਿਆਈ ਤਿਸੈ ਧਿਆਈ ਜੋ ਏਕ ਅਲਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖੈ
ਜੈ ਪ੍ਰਸਾਦ ਕਰੈ ਪੁੰਨ ਪ੍ਰਦਾਨ, ਮਨ ਆਠ ਪੈਰ ਕਾ ਤਿਸਕਾ ਧਿਆਨ। ਜੈ ਪ੍ਰਸਾਦ ਪਾਠ ਹਰਾਵੈ ਤਿਸੈ ਤਿਆਗ ਤੇ ਅਵਲ ਲੁਭਾਵੈ। ਜੈ ਪ੍ਰਸਾਦ ਤੇ ਨਿੱਕੀ ਜਾਤ, ਸੋ ਪ੍ਰਭ ਸਿਮਰੋ ਸਦਾ ਦਿਨ ਰਾਤ। ਜੈ ਪ੍ਰਸਾਦ ਤੇਰੀ ਪਤ ਰਹਿ, ਗੁਰਪ੍ਰਸਾਦ ਨਾਨਕ ਜਸ ਕਹਿ। ਜੈ ਪ੍ਰਸਾਦ ਸੁਣੈ ਕਰਨਨਾਦ, ਜੈ ਪ੍ਰਸਾਦ ਭੇਖਿਆ ਬਿਸਮਾਦ। ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੈ ਪ੍ਰਸਾਦ ਸੁਖ ਸਹਿਜੇ ਬਸਨਾ। ਜੈ ਪ੍ਰਸਾਦ ਹਸਤ ਕਰ ਚੱਲੈ, ਜੈ ਪ੍ਰਸਾਦ ਸਪੂਰਨ ਫਲੈ। ਜੈ ਪ੍ਰਸਾਦ ਪਰਮ ਗਤ ਪਾਵੈ, ਜੈ ਪ੍ਰਸਾਦ ਸੁਖ ਸਹਿ ਸਮਾਵੈ। ਐਸਾ ਪ੍ਰਭ ਤਿਆਗ ਵਰਕਤ ਲਾਗੂ, ਗੁਰਪ੍ਰਸਾਦ ਨਾਨਕ ਮਨ ਜਾਗੋ। ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜੈ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕੋ ਜਾਪ। ਜੈ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜ਼ੂਰੇ। ਜੈ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸੋ ਰਾਜ। ਜੈ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੁਨਾਓ, ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਭ ਦਿਆ ਤੇ ਹੋਏ ਪ੍ਰਗਾਸ, ਪ੍ਰਭ ਦਿਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ, ਪ੍ਰਭ ਦਿਆ ਤੇ ਮਤ ਉਤਮ ਹੋਏ। ਸਰਬ ਨਿਦਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂੰ ਲਿਆ। ਜਿਤ ਜਿਤ ਲਾਵੋ ਤਿਤ ਲਗੈ ਹਰਨਾਥ, ਨਾਨਕ ਇਨਕੈ ਕਛੂ ਨਾ ਹਾਥ। ਸਲੋਕ ਅਗਮ ਅਗਾਲ ਭਾਵ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੇ ਸੰਗ ਮਿਟੈ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੁਗਿਆਨ। ਸਾਧ ਕੇ ਸੰਗ ਪੂਜੇ ਪਰਮ ਨੇਰਾ, ਸਾਧ ਸੰਗ ਸਭ ਹੋ ਤਨਵੇਰਾ। ਸਾਧ ਕੇ ਸੰਗ ਭਾਏ ਨਾਮ ਰਤਨ, ਸਾਧ ਕੇ ਸੰਗ ਯੁਗ ਉਪਰ ਯਤਨ। ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ, ਨਾਨਕ ਸਾਧ ਕੀ ਸੋਭਾ ਬ੍ਰਹਮਾਏ ਸੁਮਾਨੀ। ਸਾਧ ਕੈ ਸੰਗ ਗੋਚਰ ਮਿਲੈ, ਸਾਧ ਕੈ ਸੰਗ ਸਦਾ ਪ੍ਰਫੁੱਲੈ। ਸਾਧ ਸੰਗ ਆਵੈ ਬਸ ਪੰਚਾ, ਸਾਧ ਸੰਗ ਅਮਤ ਰਸ ਪੂੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ। ਸਾਧ ਕੈ ਸੰਗ ਨ ਕਤਹੂੰ ਧਾਵੈ, ਸਾਧ ਸੰਗ ਸਤ ਮਨ ਪਾਵੈ। ਸਾਧ ਕੈ ਸੰਗ ਮਾਇਆ ਤੇ ਪਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੈ ਸੰਗ ਮਹਾਬਨੀਤ। ਸਾਧ ਸੰਗ ਕੇ ਸੋ ਨਹੀਂ ਬੈਰ, ਸਾਧ ਕੈ ਸੰਗ ਨਾ ਵਿੰਗਾ ਪੈਰ। ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੈ ਪਰਮਾਨੰਦਾ। ਸਾਧ ਕੈ ਸੰਗ ਨਹੀਂ ਹੋ ਤਾਪ, ਸਾਧ ਕੈ ਸੰਗ ਤਜੈ ਸਭ ਆਪ। ਆਪੇ ਜਾਣੈ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਣਿਆਈ। ਸਾਧ ਕੈ ਸੰਗ ਨਕਤ ਹੂੰ ਧਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਤਰ ਅਗੋਚਰ ਲਹੈ, ਸਾਧੂ ਕੈ ਸੰਗ ਅਜਰ ਸਹੈ। ਸਾਧ ਕੈ ਸੰਗ ਵਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਤਨ ਭਾਵੈ, ਜਿਸ ਤਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋ ਬਾਸੁਰ ਦੇਵਾ। ਸਾਧ ਕੈ ਸੰਗ ਪਾਪ ਲਾਇਣ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧ ਕੈ ਸੰਗ ਨਾ ਹੀ ਕਿਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ ਲੁਕਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਸਾਧ ਕੈ ਸੰਗ ਨਹੀਂ ਇਹਾਂ ਉਹਾਂ ਸੁਹੇਲਾ, ਸਾਧ ਸੰਗ ਵਿਚਰਤ ਹਰ ਮੇਲਾ। ਜੋ ਇੱਛਾ ਸੋਈ ਫਲ ਪਾਵੈ, ਸਾਧ ਕੈ ਸੰਗ ਨਾ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਦ੍ਰਿਧ ਵਸੈ, ਨਾਨਕ ਉਦਰੈ ਸਾਧ ਸੁਨ ਰਸੈ। ਸਾਧ ਕੈ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਕੈ ਸੰਗ ਨ ਮਨ ਤੇ ਵਿਸਰੈ, ਸਾਧ ਸੰਗ ਸਰਪ ਨਿਸਤਰੈ। ਸਾਧ ਕੈ ਸੰਗ ਲਗੇ ਪਰ ਮੀਠਾ, ਸਾਧੂ ਸਹਿ ਸਾਧੂ ਕੈ ਸੰਗ ਘੜ ਘੜ ਡੀਠਾ।
ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧਕਾ ਸੰਗ ਮਿਟੇ ਸਭ ਰੋਗ, ਨਾਨਕ ਸਾਧ ਪੇਟੇ ਸੰਜੋਗ। ਸਾਧਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇ ਤਵ ਖਿਆਨੈ, ਸਾਧਕੀ ਉਪਮਾ ਤੈ ਗੁਣ ਤੇ ਦੂਰ, ਸਾਧਕੀ ਉਪਮਾ ਰਹੀ ਭਰਪੂਰ। ਸਾਧਕੀ ਸੋਭਾ ਕਾ ਨਾਹੀ ਅੰਤ, ਸਾਧਕੀ ਸੋਭਾ ਸਦਾ ਬੇਅੰਤ, ਸਾਧਕੀ ਸੋਭਾ ਊਚ ਤੇ ਉੱਚੀ, ਸਾਧਕੀ ਸੋਭਾ ਮੂਚ ਤੇ ਮੁੱਚੀ। ਸਾਧਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਸਾਧ ਪ੍ਰਭੇਦ ਨਾ ਪਾਈ ਸਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਸਬਿਨ ਕੋਏ, ਨਾਨਕ ਲੱਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਵ ਕੋ ਸੋਕ, ਬ੍ਰਹਮ ਗਿਆਨੀ ਕੈ ਦਿਸ਼ਟ ਸਮਾਨ, ਜੈਸੇ ਰਾਜ ਕੋ ਰਾਜ ਰੰਗ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕਹਿ ਤੀਰਜ ਏਕ, ਜੋ ਬਸੂਦਾ ਕੋ ਖੋਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਹਿ ਇਹ ਗਨਾਓ, ਨਾਨਕ ਜੋ ਭਾਵ ਕਹਿ ਸਹਿ ਸੁਭਾਓ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਂ ਨ ਲਾਗੇ ਜਲਾ, ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ, ਜੈਸੇ ਤਰ ਉਪਰ ਆਕਾਸ਼, ਬ੍ਰਹਮ ਗਿਆਨੀ ਕਹਿ ਮਿੱਤਰ ਸਤ ਸਮਾਨ। ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਪਏ, ਨਾਨਕ ਜਿਨ ਪ੍ਰਭੇ ਆਪ ਕਰੇ, ਬ੍ਰਹਮ ਗਿਆਨੀ ਸਭ ਕੀ ਦੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਭਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ। ਬ੍ਰਹਮ ਗਿਆਨੀ ਕੇ ਦੇਸ਼ਟ ਅਮਰਤ ਵਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੇ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼, ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰਉਪਕਾਰੋ ਮਾ, ਬ੍ਰਹਮ ਗਿਆਨੀ ਕੈ ਨਾਹੀਂ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਬ੍ਰਹਮ ਗਿਆਨੀ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕੈ ਇੱਕ ਰੰਗ, ਬ੍ਰਹਮ ਗਿਆਨੀ ਕੈ ਵਸੈ ਪ੍ਰਭ ਸੰਗ।

ਗਿਆਨੀ ਬੁੱਧ ਤਿਆਗਤ, ਬਹਿਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਕਰ ਸਦਾਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਇੱਕ ਸੰਗ ਹੇਤਾ, ਬ੍ਰਹਮ ਗਿਆਨੀ ਕਹੋ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤਾ, ਬ੍ਰਹਮ ਗਿਆਨੀ ਜਿਸ ਕਰੈ ਪ੍ਰਭੇ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਵਡ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਵਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਾ ਸ਼ਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ, ਬ੍ਰਹਮ ਗਿਆਨੀ ਕਾ ਕਥਨ ਅਜਾਇਆ ਦਾਖੁਰ, ਬ੍ਰਹਮ ਗਿਆਨੀ ਬੁੱਧ ਤਿਆਗਤ, ਬ੍ਰਹਮ ਗਿਆਨੀ ਕਥਿਆ ਨਾ ਜਾਇਆ ਦਾਖਰ, ਬ੍ਰਹਮ ਗਿਆਨੀ ਸਰਬ ਕਾ ਠਾਕਰ, ਬ੍ਰਹਮ ਗਿਆਨੀ ਕੀਮਤ ਕੌਣ ਬਖਾਨਾ, ਬ੍ਰਹਮ ਗਿਆਨੀ ਕੀ ਕਦ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਾ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀਆ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ।

ਔਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟਮ ਦੈ ਕੋ ਐਸਾ ਆ ਪਰਸ ਵੈਸ਼ਨੂ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋ ਵੈ ਨਹਿ ਕਰਮ ਤਿਸ ਵੈਸ਼ਨੂ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਆਪਣਾ ਨਾਮ ਜਪਾਵੈ ਨਾਨਕੋ ਵੈਸ਼ਨੂ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਦੇ ਵਿਸਨੇ ਬਿਰਸੇ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟੈਲ ਕਰੈ ਨਿਤ ਨੀਤ ਮਨ ਦੇ ਅਰਪੈ ਵਿਸਨ ਪ੍ਰੀਤ ਹਰ ਕੇ ਚਨ ਹਿਰਦੇ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮੈ ਸੋਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੁਖਮ ਮੈਂ ਜਾਣੈ ਅਸਥੂਲ ਚੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੋ ਵਰਨਾ ਮੈਂ ਜਪੈ ਕਉ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਈ ਕਰ ਕਿਰਪਾਏ ਅੰਤਰ ਉਰਧਾਰੈ ਪਸ਼ੂ ਪ੍ਰੇਤ ਮੁਗਦਰ ਪਾਥਰ ਕੋ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਦ ਸੰਤਰ ਭਾਏ ਤਿਨ ਪਾਇਆ ਸਦਾ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਗ ਆਤਮਿਓ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤਮਿਹਤਾਵੈ ਜੀਵਨ ਮੁਖ ਸੋ ਕਹਾਵੈ ਤੈਸਾ ਹਰਕ ਤੈਸਾ ਉਸੋਗ ਸਦਾਨੰਦ ਤੈ ਨਹੀਂ ਬਿਯੋਗ ਤੈਸਾ ਸਵਰਣ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਕਾਟੀ ਤੈਸਾ ਮਾਨ ਤੈਸਾ ਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਾ ਰਾਖੈ ਤੈਸਾ ਤੇ ਨਾਉ ਆਪੇ ਕਰਨ ਕਰਾਵਣ ਯੋਗ ਪ੍ਰਭਾ ਵੈ ਸੋਈ ਫੁਨ ਹੋਗ ਪਸਰ ਆਪ ਅੰਤ ਤਰੰਗ ਲਖੇ ਨ ਜਾਏ ਪਾਰ ਬ੍ਰਹਮ ਕੈ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬੋਬਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਭੇਦ ਕੇ ਸਰੋਤੇ ਕਈ ਕੋਟ ਤਪੀ ਸਰ ਹੋਤੇ ਕਈ ਕੋਟ ਆਤਮ ਧਿਆਨ ਤਾਰੈ ਕਈ ਕੋਟ ਕਵਕਾ ਵਿਚਾਰੈ ਕਈ ਕੋਟ ਨਵਤ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਾ ਕਠੋਰ ਕਈ ਕੋਟ ਭਿਗਾਤਮ ਨਿਕੋਰ ਕਈ ਕੋਟ ਭਦਰਵ ਕੋ ਹਿਰੈ ਕਈ ਕੋਟ ਭਰ ਦੁਖ ਨਾ ਕਰੈ ਕਈ ਕੋਟ ਮਾਇਆ ਸਰਵ ਮਾਹੇ ਕਈ ਕੋਟ ਪ੍ਰਦੇਸ਼ ਪਰਮਾਏ ਜਿਤ ਜਿਤ ਲਾਵੋ ਤਿਤ ਜਿਤ ਲਗਨਾ ਨਾਨ ਕਰਦੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬੇਖਨ ਬਜਾਏ ਕਈ ਕੋਟ ਪਵਨ ਪਣੀ ਵੈ ਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸਿਆ ਸੁ ਨਖਤਰ ਕਈ ਕੋਟ ਦੇਵਦਾ

ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਵੋ ਜੋਨੀ ਫਿਰੈ ਕਈ ਕੋਟ ਬੈਠ ਦਹੀ ਖਾਏ ਕਈ ਕੋਟ ਕਾਲੈ ਥਕ ਪਾਏ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਜੈ ਜੈ ਪਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭਏ ਬੈ ਰਾਗੀ ਰਾਮ ਨਾਮ ਸੰਗ ਦਿਨ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿੰਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗੈ ਸਤਸੰਗ ਪਾ ਬ੍ਰਹਮ ਤਿੰਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਤ ਕੀਨੋ ਵਿਸਤਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬਪਾਤ ਪ੍ਰਭ ਤੇ ਹੋਏ ਪਰਮਾਏ ਸਮਾਤ

ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨਿਰੇ ਤੇ ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਾ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆ ਤੁਮਰਾ ਸੁਖ ਸਹਿ ਸਮਾਵੈ ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਣ ਹੈ ਜਲ ਤਲ ਮਈਅਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨਾ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਰ ਮੈਂ ਥਾਪੂ ਥਾਪਣ ਹਾਰੇ ਅੰਤ ਨਹੀਂ ਕਿਛ ਪਾਰਾ ਬਾਰਾ ਹੁਕਮੇ ਧਾਰੇ ਅਦਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਾਹਿਬ ਮੈਂ ਰਿਹਾ ਸਮਾਈ ਪ੍ਰਭਾਵੈ ਮਾਨੂੰ ਗਤ ਪਾਵੈ ਪ੍ਰਭਾਵੈ ਤਾਂ ਪਥ ਤਰਾਵੈ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਲ ਗੁਣ ਭਾਕੈ ਪ੍ਰਭ ਭਾਵੈ ਤਾਂ ਪਥ ਤੇ ਉਧਾਰੈ ਆਪ ਕਰੈ ਆਪਣੇ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਵਿਕਸੈ ਅੰਤਰ ਜਾਮੀ ਜੋ ਪਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਨ ਆਵੈ ਕੋ ਮਾਨੁਕ ਤੇ ਕਹਿ ਹੋਏ ਆਵੈ ਜੋਤਿਸ ਭਾਵੈ ਸੋਈ ਕਰਾਵੈ ਇਸ ਕਹਿ ਹਾਥ ਹੋਏ ਤਾਂ ਸਭ ਕਿਛ ਲੈ ਜੋਤਿਸ ਭਾਵੈ ਸੋਈ ਕਰੇ ਅਣਜਾਣਤ ਵਿਖਿਆ ਮੈਂ ਰਚੈ ਜੇ ਜਾਣਦੇ ਆਪਣੇ ਆਪ ਬਚੈ ਭਾਵੇਂ ਪੂਲਾ ਦੈ ਦਿਸ ਧਾਵੈ ਨਿਮਕ ਮਾਏ ਚਾਲ ਕੁੰਡ ਫਿਰੇ ਆਵੈ ਕਰ ਕਿਰਪਾ ਚ ਸਭਨੀ ਭਗਤ ਦੇ ਨਾਨਕ ਤੇ ਜਾਨਾ ਮਿਲੇ ਖਿਨ ਮੈਂ ਨੀਚ ਕਿਟ ਕੋ ਰਾਜ ਪਾਵਣ ਕੇ ਨੀਵਨ ਵਾਜ ਜਾ ਕਰ ਦਿਸ਼ਟ ਕਛੂ ਨਾ ਆਵੈ ਦਿਸ ਤਤਕਾਲ ਦਾ ਦਿਸ ਪ੍ਰਗਟਾਵੈ ਜਾਗੋ ਆਪਣੀ ਕਰੈ ਬਖਸ਼ੀਸ਼ ਤਾਂ ਕਾ ਲੇਖਾ ਨਾ ਕਰੈ ਜਗਦੀਸ਼ ਜੀਓ ਆਪਣੇ ਸਭ ਤਿਸ ਕੀ ਰਾਸ ਘੱਟ ਘੱਟ ਪੂਰਨ ਬ੍ਰਹਮ ਪ੍ਰਕਾਸ ਆਪਣੀ ਬਣਤੇ ਆ ਬਣਾਈ ਨਾਨਕ ਜੀ ਵੈ ਦੇਖ ਵਡਾਈ ਇਸ ਕਾ ਬਲ ਨਹੀਂ ਇਸ ਹਾਥ ਕਰਨ ਕਰਾ ਨੂੰ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਓ ਜੋ ਤਿਸ ਭਾਵੈ ਸੋਈ ਫੰਥੀਓ ਕਬਹੂ ਊਚ ਨੀਚ ਮੈਂ ਬਸੈ ਕਬਹੂ ਸੋ ਹਰ ਰੰਗ ਹਸੈ ਕਬਹੂ ਨਿੰਦ ਚਿੰਦ ਵਿਵਹਾਰ ਕਬੂ ਉਭ ਕਾਸ ਪਿਆਲ ਕਬੂ ਨੇ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣਹਾਰ ਕਬੂ ਨਿਤ ਕਰੈ ਬਭਾਤ ਕਬੂ ਸੋਏ ਰਹਿ ਦੇ ਰਾਤ ਕਬੂ ਮਹਾਂਕ੍ਰੋਧ ਬਿਕਰਾਲ ਕਬੂ ਸਰਬ ਕੀ ਹੋਤਰਵਾਲ ਕਹੂੰ ਸਰਬ ਕੀ ਹੋਤਰਵਾਲ ਕਹੂੰ ਭਿਖਾਰੀ ਨੀਚ ਕਾ ਸਾਜਾ ਕਬੂ ਭਲਾ ਭਲਾ ਕਹਾਵੈ ਜੋ ਪ੍ਰਭਾਵੈ ਜੋ ਪ੍ਰਭ ਰਾਖੈ ਤਿਵੀ ਰਹੈ ਗੁਰਪ੍ਰਸਾਦ ਨਾਨਕ ਜਸ ਕਹੈ ਕਬੂ ਹੋਏ ਪੰਡਤ ਕਰੇ ਵਖਿਆਨ ਕਬੂ ਮੋਂ ਤਾਰੀ ਲਾਵੈ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿੱਧ ਸਾਧ ਮੁਖ ਗਿਆਨ ਕਬੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੇ ਪਰਮੀਆ ਨਾਨਾ ਰੂਪ ਜੋ ਸਵਾਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਵਰ ਨਾ ਕੋਏ ਕਬਹੂ ਸਾ ਸੰਗਤ ਇਹ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ ਅੰਤ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਇਕ ਰੰਗ ਸਦਾ ਵਸੈ ਭਾਵ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਕੇ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਤਿ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀ।

ਓਂਕਾਰੀਆਂ ਨਾਨਕ ਗਰਭ ਕਲੇ ਅਸ਼ਟਪਦੀ ਜਿਸ ਕੈ ਅੰਤਰਾਜ ਮਾਨ ਸੋ ਨਰਕ ਪਾਤੀ ਹੋ ਸਵਾਨ ਜੋ ਜਾਣੈ ਮੈਂ ਜੋ ਬਲਵੰਤ ਸੋ ਹੋਸਤ ਵਿਸ਼ਟਾ ਕਾ ਜੰਤ ਆਪ ਸੁਖੋ ਕਰਮੰਤ ਕਹਾਵੈ ਜਨਮ ਰਹਿ ਬੋ ਜੋਨ ਪਰਮਾਵੈ ਤਨ ਮੁਮ ਕਜੋ ਕਰੈ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਵਸਾਵੈ ਨਾਨਕੀ ਅਮੁਕਤਾ ਕਹਿ ਸੁਖ ਪਾਵੈ ਧਨਵੰਤਾ ਹੋਏ ਕਰ ਕਰਵਾਵੈ ਤ੍ਰਿਣ ਸਮਾਨ ਕਾ ਸੰਗ ਨਾ ਜਾਵੈ ਬੋਲਸ ਕੁਰਮਾਨ ਕੇ ਉਪਰ ਕਰੈ ਆਸ ਪਲ ਪੀਤਲ ਤਾਕਾ ਹੋਏ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਖਿਰਮੈ ਹੋਏ ਜਾਏ ਬਸਵੰਤ ਕਿਸੈ ਨਾ ਬਧੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੈ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਾ ਨਾਨਕ ਦਰ ਗੈ ਪ੍ਰਵਾਨ ਕੋਟ ਕਰਮ ਕਰੈ ਹੋ ਧਾਰੇ ਸਰਮ ਪਾਵੈ ਸਗਲੇ ਬਿਰਥਾਰੇ ਅਣਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਣਕ ਜਤਨ ਕਰਾ ਤੂੰ ਨਹੀਂ ਦਰਵੈ ਹਦਰ ਕਹਿ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟਣੇ ਆਵੈ ਸਰਵ ਕੀਰੇਨ ਜਾਂ ਕਾ ਮਨ ਹੋਏ ਕਉ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝਤੇ ਕਛ ਹੋਏ ਤਾਂ ਇਸ ਕੋ ਸੁਖ ਨਾਹੀ ਕੋਏ ਜਾਪੇ ਜਾਣੈ ਮੈਂ ਕਿਛ ਕਰਤਾ ਤਬਲਾ ਗੁਰਬ ਜੋਨ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗਨੈ ਚ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋਇ ਛੁੱਟੈ ਸਹਿਸ ਕਟੈ ਲੱਖ ਕੋਟ ਧਾਵੈ ਤ੍ਰਿਪਤ ਨੇ ਆਵੈ ਮਾਇਆ ਪਾਛੈ ਪਾਵੈ ਅਣਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਪ ਖਪ ਮਰੈ ਬਿਨਾਂ ਸਤੋਕ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਬੜ ਬਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਜਾਪ ਕਰਨ ਕਰਾਵਣ ਕਰਨੈ ਹਾਰ ਇਸ ਕੈ ਹੱਥ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪਿਆ ਪ੍ਰਭ ਸੋਏ ਜੋ ਕਿਸ ਕੀਨੋ ਸੁਪਨੈ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਜੈ ਦੇਖੈ ਕਰੈ ਬਿਵੇਕ ਆਪੇ ਏਕ ਆਪੇ ਅਨੇਕ ਮਰੈ ਬਿਨਸੈ ਆਵੈ ਨਾ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਣ ਵਿਸਾਰ ਸਭ ਕਛ ਉਸ ਕਾ ਉਹ ਕਰਨੈ ਹਾਰ

ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸ਼ਰਵਣ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ

0: ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਹਿ ਦੁੱਖ ਨੇ ਆਲਜਾ ਘਟੈ ਸੰਤ ਕਹਿ ਦੁੱਖ ਜਮ ਤੇ ਨਹੀਂ ਛੂਟੈ ਸੰਤ ਕਹਿ ਦੁੱਖ ਸੁੱਖ ਸਭ ਜਾਏ ਸੰਤ ਕਹਿ ਦੁੱਖ ਨਰਕ ਮੈਂ ਪਾਏ ਸੰਤ ਕਹਿ ਦੁੱਖ ਨ ਮਤ ਹੋਏ ਮਲੀਨ ਸੰਤ ਕਹਿ ਦੁੱਖ ਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੇ ਨਾ ਕੋਏ ਸੰਤ ਕਹਿ ਦੁੱਖ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਧਰੈ ਸੰਤ ਕਹਿ ਦੁੱਖ ਤੇ ਮੁਖ ਭਵੈ ਸੰਤ ਕਹਿ ਦੁੱਖ ਨ ਕਾਗਜੋਂ ਲਵੈ ਸੰਤ ਕਹਿ ਦੁੱਖ ਨ ਸਰਪ ਜੋਨ ਪਾਏ ਸੰਤ ਕਹਿ ਦੁੱਖ ਨ ਧਿਰ ਜੋਨ ਕਰਮਾਏ ਸੰਤ ਕਹਿ ਦੁੱਖ ਨ ਤਿਸ਼ਨਾ ਮੈਂ ਜਲੈ ਸੰਤ ਕਹਿ ਦੁੱਖ ਨ ਸਭ ਕੁਛ ਲੈ ਸੰਤ ਕਹਿ ਦੁੱਖ ਤੇ ਸਭ ਜਾਏ ਸੰਤ ਕਹਿ ਦੁੱਖ ਨੀਚ ਨ ਜਾਏ ਸੰਤ ਕਹਿ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਸ ਓਏ ਭੀ ਗਤ ਪਾਏ ਸੰਤ ਕਾ ਨਿੰਦਕ ਮਾਤ ਤਾਈ ਸੰਤ ਕਾ ਨਿੰਦਕ ਟਿਕਨਾ ਪਾਈ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਮਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆਂ ਯਾਰ ਦੀਨ ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਾ ਸੰਤ ਕੇ ਨਿੰਦਕੋ ਸਦਾ ਵਿਯੋਗ ਸੰਤ ਕੇ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤਰ
1: ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਉਡਾਣ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁੱਖ ਨਾ ਸੁਖਤੀ ਟਰੈ ਸੰਤ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅੱਧ ਬੀਚ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀਂ ਆਪਣ ਬੀਜਾ ਪੀਹੀ ਖਾਹੇ ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਬਾਰ ਸੰਤ ਕਾ ਦੁਖੀ ਇਉਂ ਬਿਲਲਾਏ ਜਿਉਂ ਜਲ ਬਿਹੋਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਈਦਨ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੈ ਕੀਲਾ ਜਿਉਂ ਬੁਆੜ ਤਿਲ ਖੇਤ ਮਾਹੀ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਤੁਰਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕੈ ਦੁੱਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਾਇਆ ਕੀਰਤਨਾ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘੱਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੈ ਧਿਆਵਹੁ ਸਾਸ ਗਿਰਾਸ ਸਭ ਕਛੁ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੋਂ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ ਸਲੋਕ ਤਜੋ ਹੁਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਹੁ ਜਾਏ ਅਸ਼ਟਪਦੀ ਮਾਨੁ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋਈ ਕਹਿ ਭਗਵਾਨ ਜਿਸ ਕਹਿ ਦੀਏ ਰਹਿ ਅਘਾਏ ਬਹੁਣ ਤ੍ਰਿਸ਼ਨਾ ਲਾਗੈ ਆਏ ਮਾਰੈ ਰਾਖੈ ਕੋ ਆਪ ਮਾਨੁ ਕਹਿ ਕਿਛੁ ਨਾਹੀ ਹਾਥ ਤਿਸਕਾ ਹੁਕਮ ਬੂਤ ਸੁਖ ਹੋਏ ਤਿਸਕਾ ਨਾਮ ਰਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗੜ ਨਾ ਲਾਗੈ ਕੋਏ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ, ਨੈਨੂ ਪੇਕ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟਹਿ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸ੍ਰਵਣ ਹਰ ਕਥਾ, ਹਰ ਦਰਗਹਿ ਨਾਨਕ ਊਜਲ ਮਥਾ, ਮੜਭਾਗੀ ਤੇਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਨੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ, ਏਕੋ ਏਕ ਏਕ ਪਛਾਣੈ ਤੁਤ ਕੀ ਸੋਝੀ ਜਾਣੈ, ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣ ਆਪ ਸੁਜੈ, ਤਿਸਕੀ ਜਾਣੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰਿ ਹਰਿ ਜਸ ਕਹਿਤ, ਸਰਬ ਰੋਗ ਤਿਉ ਹਰਿ ਜਨ ਰਹਿਤ, ਆਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਹਿਸਤ ਮੈਂ ਸੋਈ ਨਿਰਵਾਣ, ਏਕ ਉੱਪਰ ਜਿਸ ਜਨ ਕੀ ਆਸਾ, ਤਿਸਕੀ ਘਟੀਐ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤੇ ਸਹਿ ਨਾ ਲਾਗੈ ਦੁਖ, ਜਿਸ ਕਉ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਉ ਕਿਸਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਉਜਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਅਸਥੂਲ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਿਤ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਿ ਆਪ, ਅਨਿਕ ਜੁਗਤ ਰਚ ਥਾਪ ਥਾਪ, ਅਬਿਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹੇ ਹੋ ਬ੍ਰਹਿਮੰਡ, ਅਲਖ ਅਭੇਵ ਪੁਰਖ ਪ੍ਰਤਾਪ, ਆਪ ਚ ਪਾਏ ਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੈ ਵਡਭਾਗੈ, ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਕਉ ਉੱਤਮ ਕਰਮਾਨ, ਜੋ ਕਿਛੁ ਕਰੈ ਸੁਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿਜ ਸੁਭਾਏ ਹੋਵੈ ਸੋ ਹੋਏ, ਕਰਨੈ ਹਾਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹਿ ਸਮਾਏ, ਹੋਏ ਸੁਖ ਨਿਧਾਨ ਉਨਹੂੰ ਬਣਿਆਏ, ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ, ਜਾ ਕੈ ਸਿਮਰਨ ਉਧਰੀਐ, ਨਾਨਕ ਤੇ ਸੁਬਲ ਹਾਰ, ਅਸ਼ਟਪਦੀ ਟੂਟੀ ਗਾਂਡਨ ਹਾਰ, ਗੋਪਾਲ ਸਰਬ ਜੀ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੀ, ਰੇ ਮਨ ਮੇਰੇ ਸਦਾ ਹਰ ਜਾਪ, ਅਬਿਨਾਸੀ ਪ੍ਰਭ ਆਪੇ ਆਪ, ਆਪਨ ਕੀਆ ਕਛੂ ਨਾ ਹੋਏ, ਜੇਸੋ ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰੇ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ, ਧਨਵੰਤਾ ਹੋਏ ਕਿਆ ਕੋ ਗਰਬੈ, ਜਾਂ ਸਭ ਕਿਛ ਤਿਸਕਾ ਦੀਆ ਦਰਬੈ, ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ, ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਾਰ ਜਾਣੈ ਗਾਵਾਰ, ਜਿਸ ਗੁਰਪ੍ਰਸਾਦ ਤੂੰ ਤੈ ਹੋ ਰੋਗ, ਨਾਨਕ ਸੋਜਨ ਸਦਾ ਅਰੋਗ, ਜਿਉਂ ਮੰਦਰ ਕੋ ਥਾ ਮੈਂ ਥੰਮਨ, ਤਿਉਂ ਗੁਰ ਕਾ ਸ਼ਬਦ ਮਨਹਿ ਅਸਥੰਮਨ, ਜਿਉਂ ਪਾਖਾਣ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ, ਜਿਉਂ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ, ਜਿਉਂ ਮਹਾਂ ਉਦਿਆਨ ਮਹਿ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਛੋ ਧੂਰ, ਨਾਨਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨਹਾਰ, ਅਵਰ ਤਿਆਗ ਤੂੰ ਤਿਸਹਿ ਚਿਤਾਰ, ਜੋ ਕਸ਼ ਕਰੈ ਸੋਈ ਸੁਖਮਾਨ, ਭੁਲਾ ਕਾਹੀ ਫਿਰਹਿ ਅਜਾਨ, ਕੌਣ ਬਸਤਾਈ ਤੇਰਾ ਸੰਗ, ਲਪਟ ਰਹੇ ਹੋ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੀ, ਨਾਨਕ ਪਤ ਸੇਤੀ ਕਰ ਜਾਹੀ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਾਜਾ ਬਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮਹਿਤੋਲ, ਲਾਦ ਖੇਪ ਸੰਤੈ ਸੰਚਾਲ, ਅਵਰ ਤਿਆਗ ਬਿਖਿਆ ਜੰਜਾਲ, ਧਨ ਧਨ ਕਹੈ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ, ਇਹੋ ਵਾਪਾਰ ਵਿਰਲਾ ਵਾਪਾਰੈ, ਨਾਨਕ ਤਾਕੈ ਸਦ ਬਲਿਹਾਰੈ, ਚਰਨ ਸਾਧ ਕੇ ਧੋਏ ਧੋਏ ਪੀਓ, ਔਰ ਪ੍ਰਸਾਦ ਕੋ ਆਪਣਾ ਜੀਓ,
2: ਸਾਧਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਐ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਿਕ ਬਿਗੰਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਹੀ ਸੰਤੈ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀਵਾਲਨ ਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਛੁ ਤਿਸ ਕਾ ਕਰਨੈ ਜੋਗ, ਤਿਸ ਮਿਨ ਦੂਸਰ ਹੋਆ ਨ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤਿਹ ਲੋਏ, ਜਾ ਕਹਿ ਹਿਰਦੈ ਕੋ ਹੋਏ, ਸੱਚ ਕਰਨੀ ਸੱਚਤਾ ਕੀ ਰਹਿਤ, ਸੱਚ ਹਿਰਦੈ ਸਤਿਮੁਖ ਕਹਿਤ, ਸਾਚੀ ਦ੍ਰਿਸ਼ਟ ਸਾਚਾ ਕਾਰ, ਸੱਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨ ਰੇਖ ਨ ਰੰਗ ਕਿਛ, ਤ੍ਰਿਗੁਣ ਤੇ ਪ੍ਰਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ, ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈਂ ਰਾਖ, ਮਾਨੁ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛ ਹੋਏ, ਸਰਵ ਨਿਰੰਤਰ ਏਕੋ ਸੋਏ, ਆਪੇ ਬਿਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸੰਦ, ਸਾ ਤੇਰੇ ਕੀ ਚਰਨੀ ਪਾਓ, ਨਾਨਕੈ ਮਨੇ ਹੁਨ ਰਾਓ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ, ਆਨੰਦ ਰੂਪ ਮੰਗਲ ਸਦ ਜਾ ਕੈ, ਸਰਬ ਥੋਕ ਸੁਣੀਐ ਕਰਤਾ ਕੈ, ਰਾਜ ਮਹਿਰਾਜ ਜੋਗ ਮਹਿ ਜੋਗੀ, ਤਪ ਮਹਿ ਤਪੀ ਸਰਗ੍ਰਹਿਸਤ ਮਹਿ ਭੋਗੀ, ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀਮਤ ਨਾਹੀ, ਸਗਲ ਦੇਵ ਹਾਰੇ ਅਵਗਾਹੀ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪੁਰੋਈ ਆਪਣੇ ਸੂਤ, ਸਮਤ ਗਿਆਨ ਧਿਆਨ ਜਿੰਜੇ, ਜਨ ਦਾਸ ਨਾਮ ਧਿਆਵੈ ਸੇ, ਤੇਹ ਗੁਣ ਮੈਂ ਜਾ ਕੋ ਭਰਮਾਏ, ਜਨਮ ਮਰੈ ਫਿਰਿਆਵੈ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੈ ਇਕ ਰੰਗ, ਨਾਨਾ ਬਿਦਕੀਨੋ ਵਿਸਥਾਰ, ਪ੍ਰਭ ਅਵਿਨਾਸੀ ਏਕੰਕਾਰ, ਨਾਨਾ ਚਲਿਤ ਕਰੇ ਖਿਨਮਾਹੀ, ਪੂਰ ਰਹੇ ਪੂਰਨ ਸਭ ਠਾਏ, ਨਾਨਾ ਬਿਦ ਕਰ ਬਨਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਕਟ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮ੍ਰਿਤ ਵੇਦ ਪੁਰਾਨ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਦਰੇ ਸੁਨ ਸ੍ਰਵਣ, ਕਰ ਕਿਰਪਾ ਜਿਸ ਆਪਣੇ ਨਾਏ ਲਾ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ, ਰੂਪ ਸੱਤ ਜਾ ਕਾ ਸੱਤ ਅਸਥਾਨ, ਪੁਰਖ ਸੱਤ ਕੇਵਲ ਪ੍ਰਧਾਨ, ਕਰਤੂਤ ਸੱਤ ਸੱਤ ਜਾ ਕੀ ਬਾਣੀ, ਸੱਤ ਪੁਰਖ ਸ ਮਾਹੇ ਸਮਾਣੀ, ਸੱਤ ਕਰਮ ਜਾ ਕੀ ਰਚਨਾ, ਸੱਤ ਮੂਲ ਸੱਤ ਸੱਤ ਉਤਪਤ, ਸਤ ਨਿਰਮਲ ਨਿਰਮਲੀ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਏ, ਨਾਮ ਜਪਤ ਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਟ ਗਤ, ਜਿਸ ਕੀ ਸ੍ਰਿਸ਼ਤ ਸੋ ਕਰਨੈ ਹਾਰ, ਵਰਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਪ੍ਰਭ ਕਹਿ ਰੰਗ ਰਾਚ ਜਨ ਰਹੇ, ਗੁਰ ਕਹਿ ਬਚਨ ਪਦਾਰਥ ਲਹੇ, ਓਏ ਦਾਤੇ ਦੁੱਖ ਕਾਟਨ ਹਾਰ, ਜਾ ਕਹਿ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦਿ ਸੱਚ ਜੁਗਾਦ ਸੱਚ, ਹੈ ਭੇ ਸੱਚ ਨਾਨਕ ਹੋਸੀ ਭੇ ਸੱਚ, ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਭਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਜਾ ਸੁਨਤਾ, ਬੂਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤਿ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਾ ਕਹਿ ਹਿਰਦੈ ਵਿਸਵਾਸ ਪ੍ਰਭਿਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਪਜਿਆ ਤਿਸ ਮਾਹੀ ਸਮਾਨਾ, ਬਸਤ ਮਾਹੀ ਲੈ ਬਸਤ ਗਡਾਈ, ਤਾਕੋ ਭਿੰਨ ਨਾ ਕਹਿਣਾ ਜਾਈ। ਬੂਝੈ ਬੂਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ। ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ। ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਧ ਸਾਧ ਸੰਭਾਰੈ। ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ। ਆਪਣੇ ਦਾਸ ਕੋ ਦੇ ਵੜਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪਤ ਰਾਖੈ, ਤਾਂ ਕਿ ਗਤ ਮਿਤ ਕੋਇ ਨਾ ਲਾਖੈ। ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਉੱਚੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ। ਨੀਕੀ ਕੀਰੀ ਮੈਂ ਕਲ ਰਾਖੈ, ਪਸਮ ਕਰੈ ਲਸਕਰ ਕੋਟ ਲਾਖੈ। ਜਿਸਕਾ ਸਾਸ ਨਾ ਕੱਢ ਤਿਆਪ, ਤਾਕੋ ਰਾਖਤ ਦੇ ਕਰ ਹਾਥ। ਮਾਨਸ ਯਤਨ ਕਰਤ ਬਹੁ ਭਾਤ, ਤਿਸਕੇ ਕਰਤ ਬਿਰਥੇ ਜਾਤ। ਮਾਰੈ ਨਾ ਰਾਖਿਆ ਵਰਨਾ ਕੋਈ, ਸਰਬ ਜੀਆ ਕਾ ਰਾਖਾ ਸੋਏ ਕਾਹੀ। ਸੋਚ ਕਰੈ ਰੀ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਡਾਣੀ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਮਨ ਤਨ ਤ੍ਰਪੀਐ। ਨਾਮ ਰਤੰਜਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਹੀਂ ਦ੍ਰਿਸ਼ਟਾਇਆ। ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖਰ ਨਾਮ ਕਾ ਸੰਗ। ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੈ ਨਾਮ ਸਮਾਨੇ। ਉਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਦਕਾਮ। ਬੋਲੋ ਜਸ ਜਿਹ ਬਾਨਨ ਰਾਤ, ਪ੍ਰਭ ਆਪਣੇ ਜਨ ਕੀ ਨੀਂਦਾਤ। ਕਰਹਿ ਭਗਤ ਆਤਮ ਕਹਿ ਚਾਏ, ਪ੍ਰਭ ਆਪਣੇ ਸਿਉਂ ਰਹਿ ਸਮਾਏ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਤਿਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕਹਿ ਇੱਕ ਨਾ ਜਾਣੋ। ਆਠ ਪੈਰ ਪ੍ਰਭ ਸੇ ਹਜੂਰੇ, ਕਹੁ ਨਾਨਕ ਸੇਈ ਜਨ ਪੂਰੇ। ਮਨ ਮੇਰੇ ਤਿਨ ਕੀ ਓਟਲੇ, ਮਨ ਤਨ ਆਪਣਾ ਤਿੰਨ ਜਨ ਦੇ। ਜਿਨ ਜਾਣੇ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋ ਕਰ ਦਾਤਾ। ਤਿਸਕੀ ਸਰਨ ਸਰਬ ਸੁਖ ਪਾਵੈ, ਤਿਸਕੇ ਦਰ ਸਭ ਭਾਵ ਮਿਟਾਵੈ। ਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਲੋਕ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ। ਤਿਸਕੈ ਸੰਗ ਸਿਖ ਉਦਰੈ, ਨਾਨਕ ਹਰ ਗੁਣ ਗਾਉ ਅਸਤਪਦੀ। ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕ ਹੋ ਗੁਰ ਸਦਾ ਦਇਆਲ। ਸਿੱਖੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਬਡਭਾਗੀ ਹੈ। ਸਤਿਗੁਰ ਸਿੱਖਾ ਹਲਤ ਪਲ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸ ਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰ ਨਾਮ ਅਨਿਕ ਬਾਰ, ਗੁਰ ਕਉ ਬਲ ਜਾਓ। ਸਰਬ ਨਿਧਾਨ ਜੀ ਕਾ ਦਾਤਾ, ਅਠ ਪੈਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮੈ ਜਨ ਜਨ ਮਹਿ ਪਾਰ ਬ੍ਰਹਮ, ਏਕੈ ਆਪ ਨਹੀਂ ਕਛ ਭਰਮ। ਸਹਿਸ ਸਿਆਣਪ ਲਇਆ ਨਾ ਜਾਈਐ, ਨਾਨਕ ਐਸਾ ਗੁਰਬਡ ਭਾਗੀ ਪਾਈਐ। ਸਫਲ ਦਰਸਨ ਭੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਪੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਸੁਨ ਕਰ ਬਚਨ ਕਰਨਿਆ ਗਾਨੇ, ਮਨ ਸੰਤੋਖਾ ਤੁਮ ਪਤਿਆਨੇ। ਪੂਰਾ ਗੁਰ ਅਖਿਆਉ ਜਾਕਾ ਮੰਤਰ, ਅੰਮ੍ਰਿਤ ਰਿਦ ਦ੍ਰਿਸ਼ਟ ਭੇਖੈ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲੈ ਮਿਲਾਏ। ਜਿਹ ਵਾਏ ਕੁਸਤਤ ਅਨੇਕ, ਸਤਿਪੁਰਖ ਪੂਰਨ ਵਿਵੇਕ ਕਾਹੂ। ਬੋਲ ਨਾ ਪਹੁੰਚਤ ਪ੍ਰਾਨੀ, ਅਗਮ ਅਗੋਚਰ ਬ੍ਰਹਮ ਨਿਰਬਾਨੀ। ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਈ। ਅਨਿਕ ਭਗਤ ਬੰਧਨ ਨਿਤ ਕਰੈ ਹੈ, ਚਰਨ ਕਮਲ ਹਿਰਦੈ ਸਿਮਰੈ। ਸਦ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਉਸ ਪੁਰਖ ਕਾ ਨਾਹੀਂ ਕਦੇ ਵਿਨਾਸ਼, ਜਾਕੇ ਮਨ ਪ੍ਰਗਟੇ ਗੁਣਤਾਸ। ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇ ਸੇਵਕ ਕੋ ਦੇ। ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰੱਖੈ ਹਰ ਹਰ ਏਕ। ਅੰਧਕਾਰ ਦੀਪਕ ਪਰਗਾਸੇ, ਨਾਨਕ ਭਰਮ ਮੋਹ ਦੁੱਖ ਤੈ ਤਿਨਾਸੇ। ਤਪਤ ਮਾਏ ਠਾਠ ਵਰਤਾਈ, ਅਨੰਤ ਭਇਆ ਦੁੱਖ ਨਾਠੇ ਭਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਪਉ ਚੁੱਕਾ ਨਿਰਪਉ ਹੋਏ ਬਸੇ, ਪਉ ਚੁੱਕਾ ਨਿਰਪਉ ਹੋਏ ਬਸੇ। ਸਗਲ ਵਿਆਦ ਮਨ ਤੀਖੈ ਨਸੇ, ਜਿਸ ਕਾ ਸਾ ਤਿਨ ਕਿਰਪਾ ਧਾਰੀ। ਸਾਧ ਸੰਗ ਜਪ ਨਾਮ ਮੁਰਾਰੀ, ਥਿਤ ਪਾਈ ਚੁੱਕੇ ਭ੍ਰਮ ਗਵਨ। ਸੁਨ ਨਾਨਕ ਹਰਿ ਹਰਿ ਜਾ ਸ੍ਰਵਨ, ਨਿਰਗੁਣ ਆਪ ਸਰਗੁਣ ਪਿਓਹੀ। ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਿਤ ਪ੍ਰਭ ਆਪ ਬਣਾਏ। ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ। ਸਰਮ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ। ਭਏ ਪ੍ਰਕਾਸ਼ ਸਾਧ ਕੈ ਸੰਗ, ਰਚ ਰਚਨਾ ਆਪਣੀ ਕਲ ਧਾਰੀ। ਅਨਿਕ ਬਾਰ ਨਾਨਕ ਬਲਿਹਾਰੀ, ਸਲੋਕ ਸਾਥ ਨਾ ਚਾਲੈ ਬਿਨ ਭਜਨਾ, ਵਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਨਾ, ਨਾਨਕ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਇੱਕ ਸਿਮਰ ਨਾਮ ਆਧਾਰ। ਅਵਰੂ ਪਾਵ ਸਭ ਮੀਤ ਵਿਸਾਰੋ, ਚਰਨ ਕਮਲ ਰਿਦਮੈ ਉਰ ਧਾਰੋ। ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਹੋ ਨਾਮ ਹਰਵਥ। ਇਹੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਏਕ ਆਸਰਾ ਖੁ ਮਨ ਮਾਹੀ, ਸਰਬ ਰੋਗ ਨਾਨਕ ਮਿਟ ਜਾਹੇ। ਜਿਸ ਧਨ ਕੋ ਚਾਰ ਕੁੰਟ ਟੁੱਟ ਧਾਵੈ, ਸੋ ਧਨ ਹਰ ਸੇਵਾ ਤੇ ਪਾਵੈ। ਜਿਸ ਸੁਖੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕੋ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ। ਅਨਕੂ ਭਾਵੀ ਰੋਗ ਨਾ ਜਾਏ, ਰੋਗ ਮਿਟੈ ਹਰਿ ਅਵਖਦ ਲਾਏ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ। ਮਨ ਪ੍ਰਬੋਧੋ ਹਰ ਕਹਿ ਨਾਏ, ਤੈ ਦਿਸ ਧਾਵਤ ਆਵੈ ਠਾਏ। ਤਾਕੋ ਬਿਗਨ ਨਾ ਲਾਗੈ ਕੋਏ, ਜਾ ਕੈ ਹਿਰਦੈ ਵਸੈ ਹਰ ਸੋਏ। ਕਲ ਤਾਤੀ ਠਾਂਡਾ ਹਰਨਾਓ, ਸਿਮਰ ਸਿਮਰ ਸਦਾ ਸੁਖ ਪਾਓ। ਭਉ ਬਿਨ ਸਹਿ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ। ਤਿਤ ਕਰ ਜਾਏ ਬਸੈ ਅਵਿਨਾਸੀ, ਕਹੁ ਨਾਨਕ ਕਾਟੀ ਜਮਫਾਸੀ। ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ। ਆਵਾ ਗਮਨ ਮਿਟੈ ਪ੍ਰਭ ਸੇਵ, ਆਪ ਤਿਆਗ ਸਨ ਗੁਰਦੇਵ। ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਨ ਪ੍ਰਾਣ ਉਧਾਰ। ਅਵਰੂ ਅਨਿਕੋ ਭਾਵਨਾ ਛੂਟਨ ਹਾਰੇ, ਸਿਮ੍ਰਿਤ ਸ਼ਾਸਤ੍ਰ ਵੇਦ ਵਿਚਾਰੇ। ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ। ਸੰਗ ਨਾ ਚਾਲਸ ਤੇਰਾ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ। ਸੁਤ ਮੀਤ ਕੁਟੰਬ ਅਰ ਬਣਤਾਇਨ, ਤੇ ਕਹੋ ਹੁਤਮ ਕਮਨ ਸੁਨਾਥਾ। ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਹੋ ਕਵਨ ਛੁਟਕਾਰ। ਅਸ ਹਸਤੀ ਰੱਥ ਸਵਾਰੀ, ਝੂਠਾ ਡੰਫ ਝੂਠ ਪਾਸਾਰੀ। ਜਿਨ ਦੀਏ ਤਿਸ ਬੂਝੈ ਨਾ ਬਿਗਾਨਾ, ਨਾਮ ਬਿਸਾਰ ਨਾਨਕ ਪਛਤਾਨਾ। ਗੁਰ ਕੀ ਮਤ ਤੂੰ ਲਿਹੇ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰੱਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ। ਆਪ ਜਪੋ ਅਵਰਹਿ ਨਾਮ ਜਪਾਵੋ, ਆਪ ਜਪੋ ਅਵਰਾ ਨਾਮ ਜਪਾਵੋ। ਸੁਨਤ ਕਹਿਤ ਰਹਿਤ ਗਤ ਪਾਵੋ, ਸਾਰ ਭੂਤ ਸਤ ਹਰ ਕੋ ਨਾਉ। ਸਹਿਜ ਸੁਭਾਏ ਨਾਨਕ ਗੁਣ ਗਾਉ, ਗੁਣ ਗਾਵਤ ਤੇਰੀ ਉਤਰ ਸਮੈਲ। ਬਿਨ ਸਜਾਏ ਹਉ ਮੈਂ ਬਿਖ ਫੈਲ, ਹੋਹੇ ਅਚਿੰਤ ਬਸੈ ਸੁਖ ਨਾਲ। ਸਾਸ ਗਰਾਸ ਹਰ ਨਾਮ ਸੰਭਾਲ, ਛਾੜ ਸਿਆਣਪ ਸਗਲੀ ਮਨਾ। ਸਾਧ ਸੰਗ ਪਾਵੈ ਸੱਚ ਧਨਾ, ਹਾਰ ਪੂੰਜੀ ਸੰਚ ਕਰੋ ਵਿਉਹਾਰੀ। ਹਾਂ ਸੁਖ ਦਰਗਹਿ ਜੈਕਾਰ, ਸਰਵ ਨਿਰੰਤਰ ਏਕੋ ਦੇਖ। ਕਹੁ ਨਾਨਕ ਜਾ ਕੇ ਮਸਤਕ ਲੇਖ, ਏਕੋ ਜਾਪ ਏਕੋ ਸਾਲ ਆਹੇ। ਏਕ ਸਿਮਰ ਏਕੋ ਮਨ ਆਹੇ, ਏਕ ਕਸਕੇ ਗੁਣ ਗਾਓ ਅਨੰਤ। ਮੰਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਿ ਆਪ। ਪੂਰਨ ਪੂਰ ਰਹੋ ਪ੍ਰਭ ਆਪ, ਅਨਿਕ ਵਿਸਥਾਰ ਏਕ ਤੇ ਭਏ। ਏਕ ਰਾਧ ਪ੍ਰਾਸ਼ਟ ਗਏ, ਮੰਥਨ ਅੰਤਰ ਏਕ ਪ੍ਰਭ ਰਾਤਾ। ਗੁਰਪ੍ਰਸਾਦ ਨਾਨਕ ਇੱਕ ਜਾਤਾ, ਸਲੋਕ ਫਿਰਤ ਫਿਰਤ ਪ੍ਰਭ ਆਇਆ। ਪਰਿਆ ਤੋ ਸਰਣਾਏ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ ਅਸ਼ਟਪਦੀ, ਜਾਚਕ ਜਨ ਜਾਚੈ ਪ੍ਰਭ ਦਾਨ। कर कृपा देवो हर नाम साजना की मांगो तूर पार ब्रह्म मेरी श्रद्धा पूर सदा सदा प्रभ के गुण गावो सास सास प्रभ तुम्हें त्यावो चरण कमल स्यों लागे प्रीत भगत करो प्रभ की नित नीत एक ओट एको आधार नानक मांगे नाम प्रभ सार प्रभ की दृष्ट मां सुख होए हर रस पावे बिरला कोए जिन चाख्या से जन तृप्तारने पूर्ण पुरख नहीं डोलाने सुबर परे प्रेम रस रंग उपजय चाओ साध कै संग परे सरनयान सब त्याग अंतर प्रकाशन दिन लिवलाग बड़भागी जपया प्रभ सोए नानक नाम रते सुख होए सेवक की मनसा पूरी पई सतगुर ते निर्मल मत लई जन को प्रभ होए उदयाल सेवक कीनो सदा निहाल बंधन काट मुक्त जन भया जन्म मरण दुख भ्रम गया इच पुन्नी सरदास पूरी रव रहया सदसंग हजूरी जिसका सातिन लिया मिलाए नानक भगती नाम समाए सो क्यों बिसरै जे काल न भानै सो क्यों बिसरै जे जी किया जानै सो क्यों बिसरै जिन सब किश दिया सो क्यों बिसरै जे जीवन जिया सो क्यों बिसरै जे अगन मह राखै गुर प्रसाद को बिरला लाखै सो क्यों बिसरै जे बिखते काढ़ै जन्म जन्म का टूटा गाढ़ै गुरपुरै तत है बुझाया प्रभ अपना नानक जन त्याया साजन संत करो यहु काम आन त्याग जपो हर नाम सिमर सिमर सिमर सुख पावो आप जपो अब रह नाम जपावो भगत पाए तरियै संसार मिन भक्ति तन होसी शार सर्व कल्याण सुख निद नाम बुढ़त जात पाए विश्राम सगल दुख का होवत नास नानक नाम जपो गुणतास उपजी प्रीत प्रेम रस जाओ मंथन अंतर ही सुहाओ नेत्रों पेख दर सुख होए मन विकसै साध चरण धोए भगत जना कै मन तन रंग बिरला को पावे संग बिरला को पावे संग एक बस्त दीजे करमाया गुर प्रसाद नाम जप लया ताकि उपमा कही ना जाए नानक रहया सर्व समाए प्रभ बख्शंद दीन दयाल भगत वशल सदा कृपाल नाथ नाथ गोविंद गोपाल सर्व कटा करत प्रतपाल आदि पुरख कारण करतार भगत जना के प्राण आधार जो जो जपै सो होए पुनीत भगत लपाए लावे मन हीत हम निर्गुण यार नीच जान नानक तुमरी शरण पुरख भगवान सर्व वैकुंठ मुक्त मोख पाए एक निम हर के गुण गाए अनिक राज भोग बढ़ियाई हर के नाम की कथा मन पाई बहु भोजन का प्रसंगीत रसना जपती हर हर नीत भली सुकरनी शोभा तनवंत हृदय बसे पूर्ण गुरमंत साध संग प्रभ देहो निवास सर्व सुख नानक प्रगास श्लोक सरगुण निर्गुण निरंकार सुन समाधि आप आपन किया नानक आप ही फिर जाप अष्टपदी जब कार्यों का स्नान दृष्टेता पापुन तब कहते होता जब धारी आपन सुन समाद तब बैर विरोध के सुसंग कमात जब इसका वर्ण चेहना जापत तब हर सो को किसे व्याप्त जब आपन आप पार ब्रह्म तब मोह कहाँ किस होवत परमा

प्रभ केवल तनी तब बंद मुक्त कहो किस कहो गनी। जब एक अर अगम पार तब नरक सुर्ग कहो कौन उतार। जब निर्गुण प्रभ सह सुभाए तब शिव सकत कहो हो कित ठाए। जब आपे आप अपनी जोत धरै तब कवन निडर कवन कत डरै। आपन चलित आप करने हार नानक ठाकुर अगम पार। अविनाशी सुख अपने आसन तह जन्म मरण कहो कहाँ बिनासन। जब पूर्ण करता प्रभ सोए तब जम की त्रास कहो हो किस होए। जब अभिगत गोचर प्रभ एका तब चित्र गुप्त किस पुछत लिखा। जब नाथ निरंजन गोचर गादे तब कौन छुट्टे कौन बंधन बाधे। आपन आप ही अचर जा नानक आपन रूप आप ही ऊपर जा। जह निर्मल पुरख पुरख पत होता तह बिन मैल कहो क्या तोता। जह निरंजन निरंकार निर्वाण तह कौन को मान कौन अभिमान। जय स्वरूप केवल जगदीश तह छल छिद्र लगत को कीस। जय ज्योत स्वरूपी ज्योत संग समावै तय किसे भूखम तृप्तावै। करण करावन करने हार नानक करते का नाही सुमार। जब अपनी शोभा अपन संग बनाई तब कवन माए बाप मित्र सुत भाई। जय सर्व कला अपि प्रवीण तय वेद कतेब कहा कुचीन। जब अपन आप उतारै तौ सगन अपसगन कहा विचारै। जह आपन ऊच आपन आप नेरा तह कौन ठाकुर कौन कहिए चेरा। बिस्मन बिस्म रहे बिस्माद नानके अपनी गत जान आप। जय छल अछेद अभेद समाया उहां किसे व्याप्त माया। आपस को आपे आदेश तेह गुण का नाही प्रवेश। जह एक है एक एक भगवंता तह कौन अचिंत किस लागे चिंता। जय आपन आप पतियारा तह कौन कथे कौन सुनने हारा। बहु बेअंत उच ते उच्चा नानक आपसको आपे पहुचा। जय आप रचियो प्रपंच आकार तेह गुण मैं कीनो विस्थार। पाप पुन तह पई कहावत को नरक को सुर्ग बंछावत। आल जाल माया जंजाल हो मैं मोह परम पै भार। सुख दुख मान अपमान अनेक प्रकार की ओ बखियान। आपन खेल आप कर देखै खेल संकोचै तो नानक एकै। खेल संकोचै तो नानक एकै। जह है अभिगत भगत तह आप। जह पसरै पासार संत प्रताप। दुह पाका आपे तनी उनकी शोभा नुह बनी। आपे कौतक करै अनद चोज आपे रस भोगन निरजोग। जिस भावै तिस आपन नाय लावै जिस भावै तिस खेल खिलावै। बेसुमार था अगणित तोलै जो बुलावो त्यों नानक दास बोलै। श्लोक जी जंत के ठाकुरा आपे वर्तन हार। नानक को पसरिया दूजा कै दृष्टार अष्टपदी। आप कथे आप सुनने हार आपे का विस्थार। जात सुभावे तां सृष्ट उपाय अपने भाणे लय समाए। तुम ते भिन्न नहीं किश होए आपन सूत सब जगत परोए। जाको प्रभ जीव आप बुझाए सच नाम सोई जन पाए। सो समदर्शी तत् का बेता नानक सगल सृष्ट का जेता। जी जंत्र सब ता कै हाथ दीन दयाल नाथ को नाथ। जिस राख तिस कोय न मारै सो मुआ जिस मनु बिसारै। तिस्ता जबर कहा को जाए सब सिर एक निरंजन राय। जी के जुगत जा कै सब हाथ अंतर बाहर जानो साथ। गुण निधान बेअंत पार नानक दास सदा बलिहार। पूरन पूर रहे दयाल सब ऊपर होवत कृपाल। अपने कर्तव्य जाने आप अंतर जामी रहो व्याप। प्रतपालै जीवन बहपात जो जो रचो सो तिसै त्यात। जिस भावै तिस लय मिलाए भगत करे हर के गुण गाए। माने अंतर विश्वास कर मानिया करन हार नानक इक जानिया। जन लागा हरे कै नाए तिसकी आस न बिरथी जाए। सेवक को सेवा बने आई हुकम बूझ परम पद पाई। उसते ऊपर नहीं विचार जाके मन बसिया निरंकार। बंधन तोर भय निर्वैर अंदिन पूजै गुर के पैर। ए लोक सुखिए पर लोक सोहेले नानक हर प्रभ आपे मेले। साध संग मिल करो आनंद गुण गाव प्रभ परमानंद। राम नाम तत् करो विचार दुर्लभ देह का करो उधार। अमृत बचन हर के गुण गाओ प्राण तरन का है स्वाव।
ਆਠ ਪਹਿਰ ਪ੍ਰਾਪੇਖੋ ਨੇਰਾ ਮਿਟਿਆ ਗਿਆਨ ਬਿਨ ਸੈ ਅੰਧੇਰਾ ਸੁਨੇ ਉਪਦੇਸ ਹਿਰਦੈ ਵਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਾਲਤ ਪਲਤ ਦੋਇ ਲਿਓ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤਿਸ ਸਾਜ ਪ੍ਰੀਖਿਆ ਮਨ ਤਨ ਨਾਮ ਜਪਹੋ ਲਿਵਲਾਏ ਦੁਖ ਦਰਦ ਮਨ ਤੇ ਪਉ ਜਾਏ ਸੱਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭਹਿ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੀ ਨਾਨਕ ਬਹੁਰ ਨਾ ਵਹਿ ਜਾਹੀ ਤਿਸ ਤੇ ਦੂਰ ਕਾ ਕੋ ਜਾਏ ਉਪਰੈ ਰਾਖਨ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਇ ਨਾ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੁਹੋਤ ਨਿਹਾਲ ਤਾਕੈ ਨਿਕਟ ਨ ਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰੂ ਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਇੱਕ ਸਕਟ ਮਾਹੀ ਅਨਿਕ ਰੰਗ ਨਾਨਾ ਦ੍ਰਿਸ਼ਟਾ ਹੇ ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਈ ਮੈਂ ਇਸ ਕਾ ਵਿਸਰਾਮ ਸੁਨ ਸਮਾਧਨ ਤੈਨਾਦ ਕਹਿ ਨਾ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪਰੇ ਆ ਭਗਵੰਤ ਧਰਨ ਮਾਹੇ ਆਕਾਸ਼ ਪਾਇਆਲ ਸਰਬਲੋਕ ਪੂਰਨ ਪ੍ਰਤਪਾਲ ਬਾਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋ ਠਾਉ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਨ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣੇ ਅਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹੇ ਹੋ ਸੁਆਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਨ ਸਾ ਬ੍ਰਹਮ ਸੰਤ ਜਨਾ ਕਹਿ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਮੂਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਜਿਸ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕੰਕਾਰ ਯਾਨੀ ਕਲਾ ਲਕੀ ਨਾ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤਾ ਵਰਤਾਰਾ ਸਰਬ ਨੈਣਾ ਪੇਖਣ ਹਾਰਾ ਸਗਲ ਸਮੱਗਰੀ ਜਾ ਕਤਨਾ ਪੁੰਜਾ ਸਾਪੀ ਸੁਨਾ ਵੰਜਾ ਨਿਖੇਲ ਮਨਾਇਆ ਅਗਿਆਕਾਰੀ ਕੀਨੀ ਮਾਇਆ ਸਭ ਕਹਿ ਮਦ ਅਲਿਪਤ ਰਹਿ ਜੋ ਕਿਛ ਕਹਿ ਨਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲਏ ਸਮਾਏ ਇਸ ਤੇ ਹੋਏ ਸੁਨਾਹੀ ਬੁਰਾ ਉਰੈ ਕਹੋ ਹੋ ਕਿਨੈ ਕਛ ਕਰਾ ਭਲਾ ਕਰ ਤੂ ਤੇ ਅਤਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਉਤ ਪੋਤ ਆਪਣ ਸੰਗ ਰਾਚ ਤਾਂ ਕਿ ਗਤਮਿਤ ਕਹੀਂ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਇ ਹੈ ਸੁਆਓ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਧ ਸਾਧ ਸਿਮਰੋ ਗੋਬਿੰਦ
ਮਨ ਅੰਤਰ ਕੀ ਉਤਰੈ ਛਿੰਦ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਆਪ ਛੋੜ ਬੇਨਤੀ ਕਰੋਂ, ਸਾਧ ਸੰਗ ਅਗਨ ਸਾਗਰ ਤਰਹੋ, ਹਰ ਤਨ ਕੇ ਭਰ ਲਿਹੋ ਭੰਡਾਰ। ਨਾਨਕ ਗੁਰਪੂਰੇ ਨਮਸਕਾਰ। ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤ ਵਹੁ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ। ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਹੈ ਆਧਾਰ। ਉੱਤਮ ਸਲੋਕ ਸਾਧ ਕੇ ਬਚਨ ਉਮਲੀ ਕਲਾ ਲਹੇ ਰਤਨ, ਸੁਨਤ ਕਮਾਵਤ ਹੋ ਤੋ ਉਧਾਰ, ਆਪ ਤਰੈ ਲੋਕੈ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ। ਜੈ ਜੈ ਸਬਦ ਅਨਾਹਦ ਵਾਜੈ, ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਉਦਰੇ ਤਿਨ ਕੈ ਸਾਥੇ, ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਰ ਭਏ ਸਭ ਰੇਣ, ਅੰਮ੍ਰਿਤ ਨਾਮ ਸਾਧ ਸੰਗ ਲੈਣ, ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕੀ ਸੇਵ, ਆਲ ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੁਨ ਰਸਨਾ ਕਹਿਤੇ, ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਵਿਹੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨੇ ਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੁਹੋਤ ਨਿਧਾਨ, ਸਰਬ ਇੱਛਾ ਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਉੱਚ ਪਾਏ ਅਸਥਾਨ, ਬਹੁ ਨ ਹੋਵੈ ਅਵਨਜਾਨ, ਹਰ ਧਨ ਖਾਟ ਚਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ, ਖੇਮ ਸਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਸੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੇ ਮੁਖ ਭਨੇ, ਇਹੋ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮਹਿਤਾ ਕੀ ਗਤ ਹੋਏ, ਗੁਣ ਗੋਬਿੰਦ ਨਾਮ ਤੁਨ ਬਾਣੀ, ਸਿਮ੍ਰਿਤ ਸ਼ਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਜਾ ਕੈ ਮਸਤਕ ਕਰਮ ਪ੍ਰਪਾਏ, ਸਾਧ ਸਰਨ ਨਾਨਕ ਤੇ ਆਏ, ਜਿਸ ਮਨ ਬਸੈ ਸੁਨੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਜਨਮ ਮਰਨ ਤਾ ਕਾ ਦੁਖ ਨਿਵਾਰੈ, ਦੁਲਾਭ ਦੇਹ ਤਤਕਾਲ ਉਧਾਰੈ, ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ, ਏਕ ਨਾਮ ਮਨ ਮਾਹੀ ਸਮਾਨੀ, ਦੁਖ ਰੋਗ ਬਿਨ ਸੇ ਪੈ ਭਰਮ, ਸਾਧ ਨਾਮ ਨਿਰਮਲ ਤਾ ਕੇ ਕਰਮ, ਸਭ ਤੇ ਉੱਚਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ, ਸਭ ਤੇ ਉੱਚਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ। ਵਾਹਿਗੁਰੂ ਜੀ ਕਾ ਖਾਲਸਾ।

ਕੇ ਵੱਡਾ ਵੱਡਾ ਦਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾਮ ਪਾਈਆ ਕਰਮ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਕੈ ਭੁੱਖ ਭੁੱਖੇ ਖਾਈ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਚਾ ਸਾਹਿਬ ਸਚ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਗਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਤੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ।

ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ। ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ

ਸੈਲ ਪੱਥਰ ਮਹਿ ਜੰਤੂ ਪਾਏ, ਤਾਕਾ ਰਿਜਕ ਆਗਿਆ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਏ ਨ ਕਿਸਕੀ ਧਰਿਆ। ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੇ ਮਨ ਭਉ ਕਰਿਆ।

ਮੈਲ ਜਿਸਨੋ ਤੂੰ ਜਾਣਾਏ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇ

ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੂੰਹ ਬਦ ਕੀਓ।

ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ

ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆਇ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ। ਰੱਛਾ

ਸਾਇਆ ਕਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨਹੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੈ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਾਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਲਸਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ

ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਬਡ ਪਾਗੀ ਹੋ।

ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭੌਜਲ ਬਿਕਮ ਅਸਗਾਹੋ ਗੁਰਸਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ

ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਵਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋਵਾ ਆਪ ਦਇਆਲ ਮਨ ਹੋਨਾ ਵਿਸਾਰਿਅਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਕਿਨ ਮਾਹਿ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ

ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਈਮਾਨ ਸਤਸੰਗੀ ਜਨੋ, ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਦੂਰੋਂ ਨੇੜਿਓਂ ਚੱਲ ਕੇ ਆਈ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਮੂਹ ਸੰਗਤਾਂ ਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਵੱਲੋਂ ਸਤਿਗੁਰੂ ਸਾਹਿਬ ਜੀ ਦੇ ਸ੍ਰੀ ਗੁਰੂ ਅੰਗਦ ਸਾਹਿਬ ਸਤਿਗੁਰੂ ਜਿਨ੍ਹਾਂ ਪ੍ਰਥਾਏ ਲਹਿਣੇ ਦੀ ਫੇਰਾਈ ਹੈ, ਨਾਨਕਾ ਦੋਹੀ ਖੱਟੀ ਹੈ, ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ ਦੇ ਮਹਾਂਵਾਕ ਅਨੁਸਾਰ ਅੱਜ ਦੇ ਸ਼ੁਭ ਦਿਹਾੜੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਆਪ ਸਮੂਹ ਸੰਗਤਾਂ ਨੂੰ ਸਤਿਗੁਰੂ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਅਸਥਾਨਾਂ 'ਤੇ ਹੁਣ ਆਰਤੀ ਕੀਰਤਨ ਭਾਈ ਜਸਵਿੰਦਰ ਸਿੰਘ ਜੀ ਦੇ ਜਥੇ ਪਾਸੋਂ ਆਪ ਜੀ ਸਰਵਣ ਕਰੋਗੇ। ਅੱਜ ਦਾ ਜੋ ਸੁਖਮਨੀ ਸਾਹਿਬ ਦਾ ਪਾਠ ਅਤੇ ਲੰਗਰ ਸੇਵਾ ਹੈ, ਸਰਦਾਰ ਹਰਪ੍ਰੀਤ ਸਿੰਘ ਅਤੇ ਬੀਬੀ ਕੋਮਲਪ੍ਰੀਤ ਕੌਰ ਦੋਵਾਂ ਦੇ ਜਨਮ ਦਿਨ ਦੇ ਸੰਬੰਧ ਵਿੱਚ ਅੱਜ ਸੁਖਮਨੀ ਸਾਹਿਬ ਦੇ ਪਾਠ ਅਤੇ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਲੰਗਰ ਸੇਵਾ ਹੈ। ਸਤਿਗੁਰੂ ਕਿਰਪਾਲਤਾ ਕਰਨ, ਸ਼ੁਭ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨ। ਆਓ ਗੁਰਬਾਣੀ ਕੀਰਤਨ ਆਰਤੀ ਦੇ ਰੂਪ ਦੇ ਵਿੱਚ ਆਪਾਂ ਸਰਵਣ ਕਰੀਏ ਜੀ। ਤਕਰੀਬਨ 6:10 ਤੱਕ ਭਾਈ ਸਾਹਿਬ ਜੀ ਦਾ ਜਥਾ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ।

ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਉਈ ਸਹਾਇ ਅਰਜੁਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ।

ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ। ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਹਰਪ੍ਰੀਤ ਸਿੰਘ ਬੀਬੀ ਕੋਮਲਪ੍ਰੀਤ ਕੌਰ ਜਨਮ ਦਿਨ ਦੇ ਸੰਬੰਧ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ।

ਵੇਲਾ ਗੁਰੂ ਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰਨਾ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੁੰਦਿਆ

ਅਹਿਨਿਸ ਸਹਿਜ ਦਰਸ਼ਨ ਪਰਸਿਆ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਮੂਹ ਸੰਗਤਾਂ ਨੂੰ, ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ। ਅੱਜ ਦੇ ਸ਼ੁਭ ਦਿਹਾੜੇ ਸਤਿਗੁਰੂ ਸਾਹਿਬ ਜੀ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਬਿਰਾਜਮਾਨ ਹੋਏ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਸਮੂਹ ਅਖੰਡ ਕੀਰਤਨ ਜਥੇ ਵੱਲੋਂ, ਜੋ ਬੜੇ ਪ੍ਰੇਮ ਅਤੇ ਭਾਵ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਸਿਫਤੋ ਸਲਾਹ ਕਰਦਿਆਂ ਗੁਰਬਾਣੀ ਕੀਰਤਨ ਨਾਮ ਸਿਮਰਨ ਅਭਿਆਸ ਦੇ ਪ੍ਰਵਾਹ ਚੱਲੇ, ਔਰ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਗੁਰਮੁਖ ਪਰਿਵਾਰ ਸਰਦਾਰ ਹਰਪ੍ਰੀਤ ਸਿੰਘ ਅਤੇ ਬੀਬੀ ਕੋਮਲਪ੍ਰੀਤ ਕੌਰ, ਤਿਨ੍ਹਾਂ ਦੇ ਜਨਮ ਦਿਨ ਦੇ ਸੰਬੰਧ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਗੁਰਬਾਣੀ ਕੀਰਤਨ ਹੋਏ, ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਆਈ ਹੋਈ ਸੰਗਤ ਵਾਸਤੇ ਸਮੂਹ ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦੇ ਦੀ ਸੇਵਾ ਪ੍ਰਾਪਤ ਕੀਤੀ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪਣੇ ਦਰੋਂ ਘਰੋਂ ਗੁਰਮਤ ਦੀ ਦਾਤ ਬਖਸ਼ਿਸ਼ ਕਰਨ। ਆਓ ਹੁਣ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕਿ ਜੋ ਹਰ ਸ਼ਨੀਵਾਰ ਅਤੇ ਐਤਵਾਰ ਸਵੇਰੇ ਸੁਖਮਨੀ ਸਾਹਿਬ ਜੀ ਦੇ ਜਾਪ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਹੁੰਦੇ ਹਨ, ਸ਼ਨੀਵਾਰ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਜੋ ਪਾਠ 3 ਵਜੇ ਆਰੰਭ ਹੁੰਦੇ ਸਨ ਸਵੇਰੇ ਸੁਖਮਨੀ ਸਾਹਿਬ ਦੇ, ਉਹ 2:30 ਵਜੇ ਦੇ ਕਰੀਬ, 2:15 ਵਜੇ ਦੇ ਕਰੀਬ ਆਰੰਭ ਹੋ ਜਾਣਗੇ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ 2:15 ਵਜੇ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਹਾਜ਼ਰੀਆਂ ਭਰਨੀਆਂ ਅਤੇ ਐਤਵਾਰ ਵਾਲੇ ਦਿਨ ਜੋ ਪਾਠ ਦਾ ਸਮਾਂ ਹੈ ਉਹ 3 ਵਜੇ ਨਿਯਤ ਰਹੇਗਾ। ਆਪ ਜੀ ਨੇ ਨੋਟ ਕਰਨ ਦੀ ਕਿਰਪਾਲਤਾ ਕਰਨੀ ਜੀ, ਐਤਵਾਰ ਵਾਲੇ ਦਿਨ ਸਮੇਂ ਵਿੱਚ ਕੋਈ ਤਬਦੀਲੀ ਨਹੀਂ ਹੈ, ਆਪ ਜੀ ਨੇ ਨੋਟ ਕਰਨ ਦੀ ਕਿਰਪਾਲਤਾ ਕਰਨੀ। ਆਓ ਹੁਣ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਸੁਖਾਸਨ ਹੋਣਗੇ, ਆਪ ਜੀ ਨੇ ਇਕਾਗਰਤਾ ਬਖਸ਼ਣੀ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਹਾਉ। ਵਿਸੋਏ ਚਸਿਆ ਕੜੀਆਂ ਪਹਿਰਾਂ, ਥਿਤੀ ਵਾਰੀ ਮਹ ਹੋਆ, ਸੂਰਜ ਕੁਰਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗਤ ਨਾ ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਪੇਰੀ ਰਹਾਓ, ਸਹਿਸ ਤਵ ਨੈਨ ਨਰ ਨੈਨ ਹੈ ਤੋਹ ਕਾਓ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚੰਨ ਸਭ ਮੈਂ ਚਾਨਣ ਹੋਏ।

ਨਗਰ ਬਹੁ ਭਰਿਆ ਮਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖ ਤਿਰਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾ ਸਾਕਤ ਹਾਰ ਰਸ ਸਾਧਨਾ ਜਾਣਿਆ ਤਿਨ ਅੰਤਰ

ਬੁੱਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇਆ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ। ਅਰਜਨ ਹਰ ਗੋਬਿੰਦ ਰੋ ਸਿਮਰੋ ਸ੍ਰੀ ਹਰਾਏ ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈ ਆ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ ਦਸਵਾਂ ਪਾਤਸ਼ਾਹ। ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਨਾਲ ਦੇ ਅੰਤਰ ਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣੇ ਦੇ ਮਾਣੇ ਤਾਣੇ ਤਾਣੇ ਉੱਠਿਆਂ ਦੇ ਉੱਠ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੋਇਆ ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚਿਆ ਸੰਗਤ ਆਪਣੇ ਦਰਸ਼ਨ ਦੁਆਰਾ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀਆਂ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਹੋਈਆਂ ਬੇਅੰਤ ਭੁੱਲਾਂ ਦੀ ਖਿਆ ਬਖਸ਼ਣੀ ਅੱਗੇ ਤੋਂ ਸਮਾਪਤ ਬਖਸ਼ਿਸ਼ ਕਰਨੀ। ਆਪ ਜੀ ਦੀ ਕਿਰਪਾ ਮਹਿ ਰਾਮਨ ਸਦਕਾ ਚਾਰ ਪੈ ਦੇਣਾ ਇਸ ਸੁੱਖਾਂ ਨਾਲ ਬਤੀਤ ਹੋਇਆ ਚਾਰ ਪੈ ਰਹਿਣ ਆਈ ਹੈ। ਭਾਣੇ ਅੰਦਰ ਬਤੀਤ ਕਰਾਉਣੀ ਅੰਮ੍ਰਿਤ ਵੇਲੇ ਸੰਗਤ ਧਰਮ ਦਰਸ਼ਨ ਵਾਲੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਇਸ ਵੇਲੇ ਕਰੋ ਕਿਰਪਾ। ਆਪ ਜੀ ਦੇ ਪਾਵਨ ਸਰੂਪ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਜਾਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੀ ਜੰਕਸ਼ਨ ਸਾਈ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Thank you.

পরে নেবি মারা।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਈ ਪੁਰਖ ਸਿਵਰ ਸਾਚਾ, ਜਾ ਕਾ ਇੱਕ ਨਾਮ ਅਛਲ ਸੰਸਾਰੇ। ਜਿਨ ਭਗਤ ਭਵਜਲ ਤਾਰੇ, ਸਿਮਰਹ ਸੋਈ ਨਾਮ ਪ੍ਰਧਾਨ। ਤਿਤ ਨਾਮ ਰਸਿਕ ਨਾਨਕ, ਲਹਿਣਾ ਥਪਿਓ ਜੇਨ ਸਰਬ ਸਿੱਧੀ।

0: ਹਰ ਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ ਪਸ਼ਚਮ ਧਰੀਆ ਸੋਈ ਨਾਮ ਅਛਲ ਭਗਤੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਸੋਈ ਨਾਮ ਅਛਲ ਭਗਤੈ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ
1: ਸਿਮਰਹਿ ਸੋਈ ਨਾਮ ਜਖ ਅਰ ਕਿੰਨਰ

ਵਾਹਿਗੁਰੂ ਸਾਹਿਬ ਜੀਓ, ਤਿਤ ਨਾਮ ਲਾਗ ਤੈਤੀਸ ਧਿਆਵੈ, ਜਤੀ ਤਪੀਸਰ ਮਨ ਵਸਿਆ, ਸੋਈ ਨਾਮ ਸਿਮਰ ਗੰਗੇ ਪਿਤਾਮੈ, ਚਰਨ ਚਿਤ ਅੰਮ੍ਰਿਤ ਰਸਿਆ। ਤਿਤ ਨਾਮ ਗੁਰੂ ਗੰਭੀਰ ਗੁਰੂ ਮਤ, ਸਤ ਕਰ ਸੰਗਤ ਉਧਰੀਆ, ਸੋਈ ਨਾਮ ਅਚਲ ਭਗਤੈ ਪਵਤਾਰਨ, ਅਮਰਦਾਸ ਗੁਰ ਕੋ ਫੁਰਿਆ। ਤਿਤ ਨਾਮ ਗੁਰੂ ਗੰਭੀਰ ਗੁਰੂ ਮਤ, ਸਤ ਕਰ ਸੰਗਤ

0: ਵਾਹਿਗੁਰੂ ਸਾਹਿਬ ਜੀਓ, ਨਾਮ ਕਿਰਤ ਸੰਸਾਰ ਕਿਰਨ ਰਬ ਸੁਰਤਰ ਸਾਖੈ, ਉੱਤਰ ਦੱਖਣ ਪੁੱਬ ਦੇਸ਼ ਪਾਚਮ ਜਸ ਭਾਖੈ, ਜਨਮ ਤਾਂ ਇਹੋ ਸਕਥ ਜਿਤ ਨਾਮ ਹਰ ਹਿਰਦੈ ਨਿਵਾਸੇ, ਸੁਰ ਨਰ ਗਨ ਗੰਧਰਬ ਸ਼੍ਰੀ ਦਰਸ਼ਨ ਆਸਾਸੇ, ਭਲਿਓ ਪੁਰਸਿੱਧ ਤੇਜੋ ਤਨੋ ਕਲ ਜੋੜ ਕਰ ਧਿਆਇਓ, ਸੋਈ ਨਾਮ ਭਗਤ ਭਉ ਜਲ ਹਰਣ ਗੁਰ ਅਮਰ ਰਾਸ ਤੈ ਪਾਇਓ, ਭਲਿਓ ਪ੍ਰਸਿੱਧ ਤਜੋ ਤੇਜੋ ਮੰਤਨੋ ਕਲ ਜੋੜ ਕਰ ਧਿਆਇਓ, ਸੋਈ ਨਾਮ ਭਗਤ ਭਉ ਜਲ ਹਰਣ ਗੁਰ ਅਮਰ ਰਾਸ ਤੈ ਪਾਇਓ।
1: ਨਾਮ ਧਿਆਵ ਹੈ ਦੇਵ ਤੈਤੀਸ ਆਰ ਸਾਧਿਕ ਸਿੱਧ ਨਰ, ਨਾਮ ਖੰਡ ਬ੍ਰਹਿਮੰਡ ਧਾਰੇ, ਜਹ ਨਾਮ ਸਮਾਧਿਉ ਹਰਖ ਸੋਗ ਸਮ ਕਰ ਸਹਾਰੇ, ਨਾਮ ਸਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ, ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ, ਨਾਮ ਸਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ, ਸੋਈ ਨਾਮ ਪਦਾਰਥ ਅਮਰ ਗੁਸ ਤੁਸ ਦਿਓ ਕਰਤਾਰ।
2: ਸਤ ਸੁਰੋ ਸੀਲਵੰਤ ਸਤ ਭਾਏ, ਸਤ ਸੁਰੋ ਸੀਲ ਬਲਵੰਤ ਸਤ ਭਾਏ, ਸੰਗਤ ਸਗਨ ਗੁਰੂ ਮਤ ਨਿਰਵੈਰ ਲੀਣਾ, ਜਿਸ ਧੀਰਜ ਧੁਰ ਧਵਲ ਤੁਜਾ ਸੇਤ ਬੈਕੁੰਠ ਬੀਣਾ, ਪਰਸੈ ਸੰਤ ਪਿਆਰ ਜਹੈ ਕਰਤਾਰੈ ਸੰਜੋਗ, ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ, ਪਰਸਹਿ ਸੰਤ ਪਿਆਰ ਜਹੈ ਕਰਤਾਰੈ ਸੰਜੋਗ, ਸਤਿਗੁਰੂ

ਧੰਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁੱਲ ਸੰਭੂ ਸਮੁਧਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪਰਗਾਸ ਕੁੱਲ ਸੰਭੂ ਸਮੁਧਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪਰਗਾਸ।

ਰਿਧ ਵਸੇ ਅਹੀ ਅਕਹੀਓ ਸੋਏ ਰਸ ਤਿਨਹੀ ਜਾਤੋ ਮੁਖ ਮੁਖੋਂ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋਰ ਕਰਤ ਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇੱਛ।

ਸਰਬ ਇਸ ਤਿਨ ਪਾਇਓ। ਵਾਹਿਗੁਰੂ ਜੀਓ, ਚਰਨ ਤਪਰ ਸਕਿਅਥ, ਚਰਨ ਗੁਰ ਅਮਲ ਅਮਰ ਪਵਲ ਰੈ। ਹਰਥ ਹੱਥ ਤਪਰ ਸਕਿਅਥ, ਹੱਥ ਲਗੈ ਗੁਰ ਅਮਰ ਪੈ। ਜੀ ਤਪਰ ਸਕਿਅਥ, ਜੀ ਗੁਰ ਅਮਰ ਪਣੀਜੈ। ਨੈਣ ਤਪਰ ਸਕਿਅਥ, ਨੈਣ ਗੁਰ ਅਮਰ ਪਖੀਜੈ। ਸੁਣ ਤਪਰ ਸਕਿਅਥ, ਸਣ ਗੁਰ ਅਮਰ ਸੁਣੀਜੈ। ਸਕਿਅਤ ਸੋ ਹਿਓ ਜਿਤ ਹੀ ਵਸੈ, ਗੁਰ ਅਮਰਦਾਸ ਨਿਤ ਜਗਤ ਪਿਤ। ਸਕਿਅਤ ਸੋ ਸਿਰ ਜਾਲਪ ਪਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਸਕਿਅਤ ਸੋ ਹਿਓ ਜਿਤ ਹੀ ਵਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਸਕਿਅਤ ਸੋ ਸਿਰ ਜਾਲਪ ਪਣੈ, ਜੋ ਸਿਰ ਨਿਵੈ ਗੁਰ ਅਮਰ ਨਿਤ।

ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ

ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ

कौ जग जीवन जीवाल लय स्वामी।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਤਿ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਹੁਕਮ ਰੂਪ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਰਾਮ ਕਲੀ ਰਾਗ ਵਿੱਚ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 882 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਗੁਣ ਵਡਿਆਈ ਆਚਾਰ, ਗਾਵੈ ਕੋ ਸਾਜ ਕਰੇ ਤਨ ਖੇਹੇ, ਗਾਵੈ ਕੋ ਜਾਪੈ ਦਿਸੈ ਦੂਰ, ਕਥਨਾ ਕਥੀ ਨਾ ਆਵੈ ਤੋਟ, ਦਿੰਦਾ ਦੇ ਲੈਂਦੇ ਥਕ ਪਾਹੇ, ਹੁਕਮੀ ਹੁਕਮ ਚਲਾਏ ਰਾਹ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ,
ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਜਗਚਾਰੇ ਆਰ ਜਾ ਹੋਰ ਦਸੋਣੀ ਹੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ

ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਵਹਿ ਕਰਨ ਵਿਚਾਰ। ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁੱਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਗ ਨਾ ਚੱਲੈ ਪੰਥ, ਮੰਨੈ ਧਰਮ ਸਿਤੀ ਸੰਬੰਧ। ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰੈ ਸਾਧਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚੇ ਸੋਹੇ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰਤ ਲੈ ਕਵਣ ਜੋਰ। ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਪਸਾਓ ਇੱਕੋ ਕੁਆਓ, ਤਿਸ ਤੇ ਹੋਏ ਲੱਖ ਦਰੀਆਓ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਅਸੰਖ ਸੂਰ ਮੁਹ ਭਖ ਸਾਰ, ਅਸੰਖ ਮੋਹ ਲਿਵਲਾਏ ਤਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੜ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹਿ ਵਿਚਾਰ। ਅਸੰਖ ਨਾਭ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ। ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਬਖ

0: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਹੱਥ ਪੈਰ ਦਲਤੇ ਬਾਲੀ ਤੋਤੇ ਉਤਸਕੇ,
0: ਮੂਤ ਪਲੀਟੀ ਕੱਪੜ ਹੋਏ, ਦੇਸਾ ਬੂਣ ਲਈਐ ਉਹ ਧੋਏ।
1: ਬਾਬਾ ਪਾਕੇ ਸਕੋ ਤੋਪੇ ਲਾਵੇ ਕੇ ਰੱਗ,
0: ਉੱਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾ ਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਨ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਕਵਨ ਸਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ, ਕਿਵਕਾ ਰਾਖਾ ਕਿਵਸਾ ਲਾਹੀ, ਕਿਉਂ ਵਰਨੀ ਕਿਵ ਜਾਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ, ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ, ਸਹਿਸ ਅਠਾਰਹਿ ਕਹਿਣ ਕਤੇਬਾ, ਸਲੂ ਇਕ ਧਾਤ, ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ, ਨਦੀਆ ਤੈ ਵਾਹ ਪਵੈ ਸਮੁੰਦ ਨਾ ਜਾਣੀਐ ਹੈ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨ ਹੁਣਾ ਵਿਸਰੈ ਹੈ, ਅੰਤ ਨਾ ਵੇਖਣ ਸੁਣਨ ਅੰਤ, ਅੰਤ ਨਾ ਜਾਪੈ ਕਿਆ ਮਨਮੰਤ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਜੇ ਵੜੇ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਕੇਤੇ ਮੰਗਹਿ ਜੋਦ ਪਾਰ, ਕੇਤੇ ਅਗਣਤ ਨਹੀਂ ਵਿਚਾਰ,

ਖੇਤਿਆ ਦੂਖ ਭੁਗ ਸਦ ਮਾਰੇ ਪੇਦਾ ਤੇਰੀ ਦਾ ਤਾਰ ਜੇ ਕੋ ਖਾਏ ਆਖਣ ਪਾਏ ਉਹ ਜਾਣੇ ਜੇਤੀਆ ਮੁਹਿ ਖਾਏ ਜਿਸਨੋਂ ਬਖਸੇ ਸਿਫਤ ਸਾਹ ਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁਲ ਆਵੇ ਅਮੁਲ ਲੈ ਜਾਹੇ ਅਮੁਲ ਪਾਏ ਅਮੁਲਾ ਸਮਾਹੇ ਅਮੁਲ ਬਖਸੀਸ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਫੁਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਦਾਨਵ ਆਖੇ ਦੇਵ ਆਖੇ ਸੁਰਨਰ ਮੁਨ ਜਨ ਸੇ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਕੀਤੇ ਕੀਤੇ ਹੋਰ ਕਰਹਿਤਾ ਆਖ ਨਾ ਸਕੇ ਕੇਈ ਕੇ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਕੀਤੇ ਰਾਗ ਭਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਧਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਚਾ ਸਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੁੰਡਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਰ।

ਇੱਕ ਕਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਏ ਤਰਾਹ ਪਤ ਪਵੜੀਆ ਚੜੀਐ ਹੋਈ ਕੀਸ ਨਾਨਕ ਨਦਰੀ ਪਾਈ ਐ।

0: ਸੰਸਾਰ
1: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਰ ਮੈਂ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੇ ਚੰਦ ਸੂਰ ਕੇਤੇ ਕੇਤੇ

ਕੀਤੀ ਅਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਤਿਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਨਾ ਉਮਰੈ ਨ ਠਾਗੇ ਜਾਹੇ ਜਿਨਕੈ ਰਾਮ ਸਹਿ ਮਨ ਮਾਹੇ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨ

0: ਮੈਂ ਪੁੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਏਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਤਸਵੀ ਤਵੇ ਪ੍ਰਸਾਦ ਸਵੇਯੇ ਸਰਾਵਕ ਸਦਸ ਮੋਸਤ ਡਾਂਕੇ ਦੇਖ ਲਿਓ ਕਰ ਜੋਗ ਚਿੱਤੀ ਕੇ

0: ਸੰਗ ਕੋ ਬਾਜਰ ਦੋ ਮਦੰਗ ਲਗਾ ਲੇ
1: ਗੁੰਜਰ ਗੁਣ ਗਾਣ ਕੇ ਸੁਮਿਰ ਹਿੰਸਤੀ ਆਰਾ
0: ਜਾਰੇ ਪੁਰਪ ਵਿਕ ਪਵਾਨ ਕੇ ਪੁਪ ਚ ਕੋਂ ਗ੍ਰਹਿਣੀ ਜਾ ਪਿਚਾਰੇ
1: ਸ੍ਰੀ ਬਾਜਰੀ ਪਵਾਨ ਪਜੇ ਨਿਆ

0: ਆਪਣੇ ਮੋਹਿ ਪਚਾਵੋ
1: ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾ ਰਾਮ
0: ਛਾਨਿਚ ਕਰਦੇ ਕਰਿਆ ਸਭ ਬੈਰੰਕੋ ਆਜ ਸੰਘਰੀਆ
1: ਹੋਏ ਹਮਾਰੀ।

0: ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ।
1: ਸੱਚਾ ਨਾਮ ਮੇਰਾ ਆਧਾਰ,
0: ਸੱਚ ਨਾਮ ਅਤਾਰ ਮੇਰਾ, ਜਿਨ ਭੁੱਖਾ ਸਭ ਗਵਾਈਆ,
1: ਸ਼ਾਨ ਸੁਖ ਮਨਾਇ ਵਸਿਆ, ਜਿਨ ਇੱਛਾ ਸਭ ਪੁਜਾਈਆ।
0: ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀ ਆਏ ਵਡਿਆਈਆ।
1: ਤਹਿ ਨਾਨਕ ਸੁਣੋ ਸੰਤੋ ਸ਼ਬਦ ਰੋਪਿਆ, ਸੱਚਾ ਨਾਮ ਮੇਰਾ ਆਧਾਰ।
0: ਵਾਜੇ ਪੰਛ ਬਤਿਤ ਘਰ ਸਪਾ।

0: ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ
1: ਦੁਰਬਾਰ ਸੰਗਤ ਕੋਈ ਨਾਹੀ ਕਿਰਪਾ ਕਰ ਬਨਵਾਰੀਆ
0: ਇਸ ਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ
1: ਨਾਨਕ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ
0: ਆਨੰਦ ਆਨੰਦ ਸਭ ਕੋ ਕਹੈ।

0: ਪ੍ਰਾਪਤ ਇਨਕਾ ਸ਼ਬਦ ਸੱਚੇ ਸਵਾਰਿਆ
1: ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
0: ਬਾਬਾ ਜਿਸ ਤੂੰ ਦੇ ਸੋਈ ਚਨ ਪਾਵੇ
1: ਪਾਵੇ ਤਸੋ ਜਨ ਦੇਹ ਜਿਸ

ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੈ ਸਮਾਲੇ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ।

ਕਛੂ ਨਾ ਜਾਣੀ, ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋ ਆਸਮਾਓ,

0: ਹਰ ਹਰ ਨਿਤ ਜਪਿਓ ਜੀ ਹੋ ਲਾਹ ਖੱਟਿਓ ਦਿਹਾੜੀ
1: ਤਨ ਤਿਨਾ ਮਿਲਿਆ ਜਿਨ੍ਹਾਂ ਰਾਪੇ ਪਾਣਾ
0: ਕਹਿ ਨਾਨਕ ਰਾਸ ਮੇਰੀ ਮਨ ਹੋਆ ਵਣਜਾਰਾ।

ਸਸ ਕਰਮੀ ਪਾਈਐ ਸਤਿਗੁਰ ਮਿਲੈ ਜਸ ਆਏ ਏ ਸਰੀਰਾ ਮੇਰਿਆ ਹਰ ਤੁਮੈ ਜੋਤ ਰਖੀ ਤਾਂ ਤੂੰ ਜਗ ਮੈਂ ਆਇਆ ਜੋਤ ਰਖੀ ਤਦ ਵੀ

0: ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਆਦਿ ਏਕੰਕਾਰਾ ਜਲ ਥਲ ਮਈਅਲ ਕਿਉ ਪਸਾਰਾ ਹਸਤ ਕੀਟ ਕੇ ਬੀਜ ਸਮਾਨ ਆਰਾਵ ਰੰਖ ਜੈ ਇਕਸਰ ਜਾਨਾ ਅਲਖ ਰੂਪ ਅਛੇ ਅਨਪੇਖਾ ਰਾਵ ਰੰਖ ਜੈ ਰੂਪ ਨਰੇਖਾ ਜੈ ਜੈ ਜਾਤ ਨ ਪਾਤਾ ਸਤਰ ਮਿੱਤਰ ਜੈ ਤਾਤ ਨ
1: ਮਾਤਾ
0: ਰੂਪ ਅਨਾਹਦ ਬਾਣੀ ਚਰਨ ਸਰਨ ਜੇ ਬਸਤ ਭਵਾਨੀ
1: ਬ੍ਰਹਮਾ ਮੇ ਸਨਾਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ
0: ਕੋਟ ਇੰਦਰ ਉਪਿੰਦਰ ਬਨਾਏ ਬ੍ਰਹਮਾ ਰੁਦਰ ਪਾਇ ਖਪਾਏ
1: ਲੋਕ ਜਦਰ ਦਸ ਖੇਲ ਰਚਾਇਓ ਬੋਰਾ ਵੀ ਬੀਜ ਮਲਾਇਓ
0: ਦਾਰਵ ਦੇ ਫਰਿੰਦ ਪਾਰਾ ਗੰਧਰਵ ਜਚ ਰਚੇ ਸੁਭਚਾਰਾ
1: ਪੂਤ ਵਿਵੇਕ ਭਵਾਨ ਕਹਾਣੀ ਘੜ ਘੜ ਕੇ ਪਟ ਪਟ ਕੀ ਜਾਨੀ
0: ਆਤਮਾ ਜੇ ਜਾਤ ਨ ਪਾਤਾ ਏਕ ਰੰਕਾ ਹੂ ਨਹੀਂ ਰਾਤਾ
1: ਸਰਬ ਜੋਤ ਕੇ ਵਿੱਚ ਸਮਾਨਾ ਸਭੂ ਸਰਬ ਠੌਰ ਪਹਿਚਾਨਾ
0: ਕਾਲ ਰਹਿ ਤਨ ਕਾਲ ਸਰੂਪ ਅਲਖ ਪੁਰਖ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬਸੰਤ ਕੀ ਬਾਰ ਮਹਲ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ

0: ਕਰੋ।
1: ਹਰ ਸਿੱਖੋ ਆਪਣੇ ਹੀ ਮਨ ਕੋ ਹੇ ਲਾਲ ਚੌਗਣ ਤੋਂ ਉਚਰੋ।
0: ਜਦ ਆਪਕੀ ਔਦ ਨਿਦਾਨ ਬਣੇ
1: ਅਧੀ ਰਣ ਮੈਂ ਤਬ ਜੂਝ ਮਰੂੰ। ਧਨ ਜਿਉ ਤਹਿ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ।

0: ਗੁਰਦੇਵ ਸਾਂ ਸਤ ਬੁੱਧ ਮੂਰਤ ਗੁਰਦੇਵ ਪਰਸ ਪਰਸ ਪਰਾ
1: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਪਰੰਪਰਾ
0: ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਦ ਪਵਿੱਤ ਕਰਾ
1: ਗੁਰਦੇਵ ਆਦਿ ਜੁਗ ਆਦਿ ਜੁਗ ਜੁਗ ਗੁਰਦੇਵ ਮੰਤ ਹਰ ਜਪਿ ਉਦਰਾ
0: ਗੁਰਦੇਵ ਸੰਗਮ ਪ੍ਰਭ ਮੇ

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਉਈ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਉਣੇ ਦੇ ਆਵੈ ਧਾਈ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ

ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ ਦੇਖ ਤੇਗ ਪਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ

ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸੱਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ, ਨਾਮ ਸਿਮਰਨ, ਅਭਿਆਸ, ਬੇਅੰਤ ਬਾਣੀਆਂ ਦੇ ਜਾਪ ਸੰਗਤੀ ਰੂਪ ਦੇ ਵਿੱਚ ਹੋਏ। ਸਤਿਗੁਰੂ ਜੀ ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ। ਪਾਤਸ਼ਾਹ ਜੀਓ ਗੁਰਬਾਣੀ ਪੜ੍ਹਦਿਆਂ, ਆਪ ਜੀ ਦੇ ਹਜ਼ੂਰ ਸੇਵਾਵਾਂ ਨਿਭਾਉਂਦਿਆਂ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ, ਆਪ ਜੀ ਦੇ ਹਜ਼ੂਰ ਬੀਬੀ ਅਸ਼ਵਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ, ਸਰਦਾਰ ਸਰਬਜੀਤ ਸਿੰਘ, ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾਲਤਾ। ਸਤਿਗੁਰੂ ਜੀ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਚਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕ ਜੋ ਮੋਹ ਬਗ ਨਹੀਂ ਚਾਲੈ ਆਮ ਦੇਖਾ ਤਹ ਦੂਬੀ ਅਲੇ ਮਨ ਏਕ ਨਾ ਚਿਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾਹੀ ਵੀਸਰਿਆ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਨਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਹੁਣ ਚੱਟੀਐ ਤੁਧ ਜਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ

ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨਾਂ 'ਤੇ ਜੋ ਹਰ ਸ਼ਨੀਵਾਰ ਅਤੇ ਐਤਵਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ 3 ਵਜੇ ਤੋਂ ਲੈ ਕੇ ਸਵੇਰੇ 4:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਹਨ। ਬੇਨਤੀ ਹੈ ਕਿ ਜੋ ਸ਼ਨੀਵਾਰ ਦਾ ਸਮਾਂ ਹੈ ਉਹਦੇ ਵਿੱਚ ਤਬਦੀਲੀ ਕੀਤੀ ਗਈ ਹੈ। ਜੋ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ 3 ਵਜੇ ਆਰੰਭ ਹੋਣੇ ਸਨ, ਹੁਣ 2:15 'ਤੇ ਪ੍ਰਾਰੰਭ ਹੋਣਗੇ। ਆਪ ਜੀ ਨੇ ਨੋਟ ਕਰਨ ਦੀ ਕਿਰਪਾਲਤਾ ਕਰਨੀ ਜੀ। ਸਤਿਗੁਰੂ ਸਾਹਿਬ ਇਹਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਜੋ ਸਹਿਜ ਪਾਠ ਪ੍ਰਾਰੰਭ ਹਨ, ਆਪ ਜੀ ਉਹਨਾਂ ਵਿੱਚ ਵੀ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰੋ ਜੀ। ਆਓ ਹੁਣ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਪ੍ਰਾਰੰਭਤਾ ਕਰੀਏ ਜੀ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਇਕਾਗਰਤਾ ਸਾਹਿਤ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਬੇਨਤੀ ਹੈ ਜਥੇ ਦੇ ਸਿੰਘਾਂ ਨੂੰ, ਕਿਉਂਕਿ ਲਾਈਵ ਚੱਲ ਰਿਹਾ ਹੈ ਇਸ ਕਰਕੇ ਆਪ ਜੀ ਆਸਾ ਦੀ ਦੀਵਾਰ ਦਾ ਕੀਰਤਨ ਜਿਹੜਾ ਹੈ ਉਹ ਸਮੇਂ ਅਨੁਸਾਰ ਪ੍ਰਾਰੰਭ ਕਰ ਦਿਓ। ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ ਕਿ ਆਪ ਜੀ ਜਿਹੜਾ ਹੈ ਉਹ ਸਮੇਂ ਸਿਰ ਆਸਾ ਜੀ ਦੀਵਾਰ ਦੇ ਕੀਰਤਨ ਦੀ ਪ੍ਰਾਰੰਭਤਾ ਕਰ ਦਿਓ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਾਵਚ ਰੋਵੇ ਹਾਵਚ ਭਰੀਏ ਹਾਵਚ ਧੋਵੇ ਹਾਵਚ ਜਾਤੀ ਜਿਨਸੀ ਖੋਵੇ ਹਾਵਚ ਮੂਰਖ ਹਾਵਚ ਸਿਆ